ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਮਨ ਕਰਕੇ ਵੀ ਤਨ ਕਰਕੇ ਵੀ ਤਨ ਕਰਕੇ ਸਮੁੱਚੇ ਤੌਰ ਤੇ ਨਹੀਂ ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ ਇਸ ਗੁਰਬਾਣੀ ਜਿਣ ਤੂੰ ਸੁਣਿਆ ਬੜਾ ਔਖਾ ਕੰਮ ਕੀਤਾ। ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ ਕਹਿੰਦਾ ਕਿਹੜਾ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾਏ। ਬੰਦਾ ਲੈ ਕੇ ਖਲੋਤਾ ਤੀਰ ਕਮਾਨ ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ। ਤੀਰ ਹਵਾ ਵਿੱਚ ਉੱਡਦੇ ਹੋਏ ਬੇ ਟਿਕਾਣੇ ਡਿੱਗਦੇ ਚਲੇ ਜਾਣ ਕੇ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ ਨਿਸ਼ਾਨੇ ਤੇ ਵਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਗੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਅਣਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ। ਤਾਂ ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨੀ ਗੱਲ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ। ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ ਮਹਾਰਾਜ ਕਹਿੰਦੇ ਨੇ ਮੈਂ ਵਾਰ ਨੇ ਜਾਵਾਂ ਉਹਨਾਂ ਇਸ ਗੁਰਬਾਣੀ ਜਿਣ ਤੂੰ ਸੁਣਿਆ

ਉਹੀ ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾ ਲੱਗਾ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਗੇ, ਸਿਰ ਕਰਕੇ ਵੀ ਨਿਉਂਗੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਆਏ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਚ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਦਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪੈ, ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ, ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਨ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾ, ਇਹ ਰਸਨਾ ਤੂੰ ਅਣਰਸ ਰਾਜ ਲਈ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖੇ ਸਾਜ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸੇ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

ਜੋ ਤੇਰੇ ਮਾਰ ਵਿਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਦਾ ਭਰਪੂਰ ਸਤਿਕਾਰ ਕਰਾਂ, ਉਹਨਾਂ ਦਾ ਆਦਰ ਕਰਾਂ। ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਛ ਮਿਲਣ ਦੀ ਆਸ। ਤੁਸੀਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ, ਕਾਹਦੇ ਲਈ ਕਰਦੇ? ਜਿਹਦੇ ਕੋਲ ਧਨ ਹੋਵੇ ਨਾ, ਲੋਕ ਅੱਗੇ ਪਿੱਛੇ ਫਿਰਦੇ। ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਬਣੀ ਹੈ। ਸਾਹਿਬ ਕਹਿੰਦੇ ਨੇ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ। ਜੀ ਆਇਆਂ ਨੂੰ ਕਹੇਗਾ, ਨਿਰਧਨ ਨੂੰ ਕਿਉਂ ਨਹੀਂ ਆਦਰ ਦਿੰਦੇ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਤਰੇ। ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਬਿਰਾਏ। ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ, ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਵਿੱਚ ਪੈ ਸਕਦੇ। ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ, ਜਿਹੜਾ ਧਨ ਚ ਫਸ ਗਿਆ, ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲੋ ਜਾਂਦਾ, ਦਿੰਦਾ ਕਿਸੇ ਨੂੰ ਕੁਛ ਨਹੀਂ, ਦਵਾਲ ਨਹੀਂ ਹੁੰਦਾ। ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ, ਮੈਨੂੰ ਵੀ ਕਦੇ ਮਿਲ ਸਕੇ। ਤੇ ਜੇ ਧਨ ਵਾਲੇ ਕੋਲੋਂ ਇਹ ਆਸ ਕੀਤੀ ਜਾ ਸਕਦੀ, ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ। ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ, ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ, ਜਿਹਦੇ ਦਿਮਾਗ ਵਿੱਚ ਮਾਇਆ ਵਸ ਗਈ, ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ, ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ। ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ, ਉਹ ਸੱਚਾ ਹੈ। ਜਿਹਦੇ ਦਿਮਾਗ ਨੂੰ ਚੜ ਗਈ ਉਹ ਸੱਚਾ ਹੈ, ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ, ਬਾਕੀ ਘੱਟ ਵੀ ਜਾਂਦੀ, ਕਿਤਾਬਾਂ ਬੋਲਣਗੀਆਂ ਘੱਟ ਗਈ, ਮਾਈਨਸ ਹੋਏਗੀ ਜ਼ਰੂਰ, ਡੈਬਿਟ ਹੋਏਗਾ ਜ਼ਰੂਰ, ਬਚ ਨਹੀਂ ਸਕਦਾ। ਜਿੰਨਾ ਵਿੱਚੋਂ ਕੱਢੇਗਾ, ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ ਇੰਨਾ ਵਿੱਚੋਂ ਨਿਕਲ ਗਿਆ। ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਨਾ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ। ਜਿਸ ਕੀ ਬਸਤ ਜਿਸ ਆਗੇ ਰੱਖੇ ਰੱਬ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ। ਗੁਰੂ ਲੇਖੇ ਦਿੱਤਾ ਹੋਇਆ ਇਹ ਤਾਂ ਚੌਗੁਣਾ ਹੋ ਕੇ ਫਲਣਾ, ਫਿਰ ਵੀ ਜਿਸ ਵੇਲੇ ਦਿੰਦਾ ਹੈ ਤੇ ਲਿਖਦਾ ਹੈ ਇੰਨਾ ਘੱਟ ਗਿਆ, ਇੰਨਾ ਨਿਕਲ ਗਿਆ ਵਿੱਚੋਂ। ਧਨ ਵਾਲਾ ਸੱਚਾ ਹੈ, ਸ਼ਾਇਦ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ। ਲੇਕਿਨ ਜਿਹਦੇ ਕੋਲ ਨਾਮ ਧਨ ਹੈ, ਭਗਤੀ ਦਾ ਧਨ ਹੈ, ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪਤਾ ਜਿੰਨਾ ਵੰਡਾਂਗਾ ਉਨਾ ਵਧੇਗਾ। ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾਂ ਜਿਨ੍ਹਾਂ ਦੇ ਕੋਲ ਇਹ ਧਨ ਹੈ, ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵਧਦਾ। ਇਸ ਵਧਣ ਵਾਲੇ ਧਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਕੌਣ? ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ। ਤਿੰਨ ਚਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ। ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ, ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ, ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ, ਉਹਨਾਂ ਨੇ ਖੁਸ਼ੀ ਨਾਲ ਦੇਣਾ। ਉਹਨਾਂ ਦੇਣ ਲੱਗਿਆਂ ਕੰਜੂਸੀ ਨਹੀਂ ਕਰਨੀ, ਮੈਨੂੰ ਉੱਥੋਂ ਲੱਭ ਜਾਣਾ ਜੀਵਨ ਦਾ ਵਡਮੁੱਲਾ ਧਨ। ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ, ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ ਰੱਜੇ ਹੋਏ ਲੋਕ, ਗਲੀ ਲੋਕ ਨੇ, ਭਰਪੂਰ ਹੋਏ ਹੋਏ ਲੋਕ ਨੇ, ਬਲਕਿ ਉੱਛਲ ਰਹੇ ਲੋਕ ਨੇ। ਇਤਨਾ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ। ਉਹਨਾਂ ਦੇ ਦਰਸ਼ਨ ਕਰਦਾ ਰਵਾਂ, ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ। ਮਨ ਦੇਵਾਂ ਤਿਸ ਆਪਣੇ ਸਾਜਣ, ਜਿਨ ਗੁਰਮਿਲ ਸੋ ਪ੍ਰਭ ਲਾਭ ਜੀਓ। ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ। ਇੱਕ ਸ਼ਬਦ ਆਉਂਦਾ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਸਭ ਤੀਆ। ਬੜੀ ਅਜੀਬ ਗੱਲ ਲੱਗਦੀ, ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤਾਂ ਨੇ ਕੀਤਾ ਨਹੀਂ, ਸੰਤਾਂ ਦਾ ਕੀਤਾ ਹੋਇਆ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਮਨ ਦਿੱਤਾ ਹੈ ਨਹੀਂ, ਐਸੀ ਗੱਲ ਨਹੀਂ। ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ, ਸੰਤਾਂ ਦਾ ਕਰ ਦਿੱਤਾ। ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ, ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ। ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਇਸ ਸਰੀਰ ਨੂੰ ਰਹਿਤ ਬਖਸ਼ੋ,
ਇਸ ਸਰੀਰ ਨੂੰ ਨਾਮ ਦਾਨ ਇਸ਼ਨਾਨ ਦਾ ਜੱਜ ਬਖਸ਼ਿਸ਼ ਕਰੋ, ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ, ਗੁਰਮੁਖੋ ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ, ਗੁਰਮੁਖੋ ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇ, ਜੇ ਇਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿੱਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋਂ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ। ਉਹਨਾਂ ਨੇ ਅੱਗੋਂ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਥੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ, ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧਹਿ ਜੀਉ, ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰਾਂ। ਸੇਵਟ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝਿਆ, ਵਾਹਿਗੁਰੂ ਜੀ ਜਿਨ੍ਹਾਂ ਨੇ ਤੈਨੂੰ ਜਾਣਿਆ। ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਹੀ ਨੇ, ਸਭ ਕੇ ਮੱਧੇ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨੇ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ। ਰਹਿੰਦਾ ਸਾਰਿਆਂ ਦੇ ਵਿੱਚ ਹੈ, ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ ਸੁਲਭ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ। ਇਹੋ ਜਿਹਾ ਜਪੀ ਤਪੀ ਹਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋ, ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ, ਸਭ ਕੇ ਮੱਧੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬੰਨੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬੰਨੇ। ਸਗਲ ਦੂਤ ਉਹ ਨਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾ। ਸਗਲ ਦੂਤ ਉਹ ਨਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ। ਸਗਲ ਦੂਤ ਉਹ ਨਸਾਧੇ ਜੀ, ਤਿਨਕੀ ਉਨਕੀ ਸ਼ਰਨ ਪਰਿਆ ਮਨ ਮੇਰਾ, ਮੈਂ ਉਹਨਾਂ ਦੀ ਚਰਨ ਸ਼ਰਨ ਪੈਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦਰਬਾਰ ਵਿੱਚੋਂ ਗੁਰੂ ਕੀ ਜੁਗਤ ਅਨੁਸਾਰ
کچھ پایا ہے جو پایا ہے وہ کچھ میں بھی حصہ لین واسطے وہ پرساد ماتر لین واسطے تین کی شرن پریا من میرا مان تان تج موہ اندھیرا کدے واسطے اپنا مان چھڈ کے ہنکار چھڈ کے نمرتا نال بھر کے میں انہوں کی چرن شرن پیا کہ نام دان دی جائے نانکو مینو بھی وہ کچھ جو تہاڈے کول ہے جو تسا ویا جی آ میری بھی چولی پاؤ اس پرب اگم آگاہ دے جیو اگم آگاہ واحرو کا نام میری چولی پاؤ جنہوں نے لینا ہے نا وہ لبدے پھرتے کون ہے جس دے پلے ہے کون ہے جو ویاج رہا ہے کون ہے جو کما رہا ہے کون ہے جو جب تپ دے نال اس وستو نو ہٹ کر کے محنت کر کے اور سنسار دی وستو بھی محنت کر کے پراپت ہوتی سر مار کے لبدی سنسار دا پدارتھ جو ہے بندے نو محنت کیتے بنا نہیں لبدا کوئی دماغی محنت کر لیتا کوئی شریرک محنت کر لیتا धर्म के बारे जे कोई भुलेखा लेके बैठा भी बिना किते मेरे धर्मी होने की गल बन जाएगी नहीं बन मेहनत करनी पेगी संसारियों का कई दिमाग ही चलता कई हाथ चलते लेकिन धर्म में दोवें चलने सुरत भी चलेगी शरीर भी चलेगा जे दोवें नहीं चलने तो धर्म अधूरा रह जाएगा शरीर भी चलना है तो मन भी चलना है जिसले मन से शरीर दोवें चलते ने मनुख के अंदर धर्म फलना शुरू हो जाता ਤੇ ਜਿਹੜਾ ਲੋਕਾਂ ਕੋਲ ਫਲਦਾ ਫੁਲਦਾ ਧਰਮ ਹੈ ਉਹਨਾਂ ਦੇ ਕੋਲ ਜਾਂਚ ਲੈਣ ਵਾਸਤੇ ਪ੍ਰੇਰਨਾ

ਸ਼ਰਨ ਵਿੱਚੋਂ ਮਿਲ ਜਾਣਾ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ। ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਸਰਦਾਰੀ ਲਈ, ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦਿਓ, ਭਗਤੀ ਮੇਰੀ ਵੀ ਝੋਲੀ ਪਾ ਦਿਓ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ ਪਏ, ਛੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ। ਇਹ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦਿਆਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਰਹੇ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ, ਮਾਨ ਤਾਣ ਤਜ ਮੋਹ ਅੰਧੇਰਾ।

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਗਿਆਨ ਦੇ ਹਨੇਰੇ ਚ ਭਟਕਦਾ ਫਿਰਿਆ। ਗੁਰੂ ਨਾਨਕ ਸ਼ਬਦ ਦੇ ਉਜਾਲੇ ਨਾਲ, ਸ਼ਬਦ ਦੇ ਦੀਪਕ ਦੀ ਰੋਸ਼ਨੀ ਨਾਲ ਮਨੁੱਖ ਦੇ ਹਿਰਦੇ ਘਰ ਵਿਚ, ਮਨੁੱਖ ਦੀ ਬੁੱਧੀ ਵਿਚ ਪ੍ਰਕਾਸ਼ ਫੈਲਾਉਂਦੇ। ਦੁਰਮਤ ਚਲੀ ਜਾਂਦੀ, ਮਾੜੀ ਮਤ ਚਲੀ ਜਾਂਦੀ, ਗੁਰਮਤ ਪ੍ਰਵੇਸ਼ ਕਰਦਿਆਂ ਪ੍ਰਭੂ ਦੇ ਨੇੜੇ ਹੋ ਜਾਂਦਾ ਬੰਦਾ। ਤੇ ਜਿਹੜਾ ਬੰਦਾ ਪ੍ਰਭੂ ਦੇ ਨੇੜੇ ਹੋ ਜਾਂਦਾ, ਭਗਤੀ ਵੱਲ ਲੱਗ ਜਾਂਦਾ, ਧਾਰਮਿਕ ਹੋ ਜਾਂਦਾ, ਉਹ ਬੰਦਾ ਨਾ ਕੇਵਲ ਆਪ ਸੁੱਖ ਪਾਉਂਦਾ ਹੈ ਬਲਕਿ ਸੰਸਾਰ ਨੂੰ ਵੀ ਸੁੱਖ ਦਿੰਦਾ। ਗੁਰੂ ਨਾਨਕ ਦੇ ਦਰ ਤੋਂ ਵਰੋਸਾਇਆ ਹੋਇਆ ਕੋਈ ਵੀ ਬੰਦਾ ਨਾ ਤਾਂ ਸੰਸਾਰ ਨੂੰ ਦੁਖੀ ਵੇਖਣਾ ਪਸੰਦ ਕਰਦਾ ਹੈ, ਨਾ ਸੰਸਾਰ ਨੂੰ ਕਿਸੇ ਵੀ ਹਾਲ ਚ ਦੁਖੀ ਕਰ ਸਕਦਾ। ਸੁਖੀ ਕਰਨ ਦਾ ਯਤਨ ਕਰੇਗਾ, ਸੁਖ ਦੇਣ ਦਾ ਯਤਨ ਕਰੇਗਾ ਤੇ ਦੁਖੀ ਵੇਖ ਵੀ ਨਾ ਸਕੇਗਾ, ਨਾ ਹੀ ਗੁਰੂ ਨਾਨਕ ਆਪ ਦੇਖ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਵੀ ਸੰਸਾਰ ਨੂੰ ਦੁਖੀ ਨਹੀਂ ਵੇਖ ਸਕਦੇ। ਇਹੀ ਵਜ੍ਹਾ ਹੈ ਘਰ ਦੇ ਸੁਖ ਤਿਆਗ ਕੇ, ਬਾਲ ਬੱਚਿਆਂ ਨੂੰ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਬੀਆਂ ਬਾਨਾਂ ਦੀ, ਔਕੜਾਂ ਦੀ ਪਰਵਾਹ ਨਾ ਕਰਦੇ ਹੋਏ ਆਪ ਜੀ ਨੇ ਵੇਖਿਆ ਹੈ ਕਿ ਸੰਸਾਰ ਦੁਖੀ ਏ, ਸੰਸਾਰ ਦਾ ਦੁੱਖ ਨਿਵਿਰਤ ਕਰਨ ਵਾਸਤੇ ਸੰਸਾਰ ਤਪ ਰਿਹਾ, ਸੰਸਾਰ ਨੂੰ ਠਾਰਨ ਵਾਸਤੇ ਸੰਸਾਰ ਔਝੜੇ ਪਿਆ ਏ, ਸੰਸਾਰ ਨੂੰ ਮਾਰਗ ਪਾਉਣ ਵਾਸਤੇ ਸੰਸਾਰ ਨਿਰੰਕਾਰ ਤੋਂ ਵਿਛੜਿਆ ਏ, ਨਿਰੰਕਾਰ ਨਾਲ ਜੋੜਨ ਵਾਸਤੇ ਤੁਰ ਪੈਂਦੇ ਨੇ ਲੰਮੀਆਂ ਉਦਾਸੀਆਂ, ਲੰਮੇ ਪੈਂਡੇ। ਗੁਰਮਤ ਬੰਦੇ ਨੂੰ ਦ੍ਰਿੜ ਕਰਾ ਕੇ, ਦੁਰਮਤ ਤੋਂ ਬਚਾ ਕੇ ਪ੍ਰਭੂ ਦੇ ਨੇੜੇ ਕਰਨ ਵਾਸਤੇ ਤੁਰ ਪੈਂਦੇ। ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜਿਆ ਸੋਧਨ ਧਰਤ ਲੁਕਾਈ, ਲੋਕਾਂ ਨੂੰ ਧਰਤੀ ਨੂੰ ਠੀਕ ਕਰਨ ਚੱਲਿਆ, ਕਿਉਂਕਿ ਸਮਰੱਥਾ ਵੀ ਤਾਂ ਹੁੰਦੀ ਹੈ, ਕੋਈ ਸੋਧ ਸਕੇ ਪਹਿਲਾਂ ਤਾਂ ਆਪ ਸੋਧਿਆ ਹੋਵੇ, ਆਪ ਸਿੱਧ ਹੋਵੇ, ਆਪ ਕਿਸੇ ਗੱਲ ਜੋਗਾ ਹੋਵੇ ਤੇ ਬੰਦਾ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਯਤਨ ਕਰੇ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠੇ ਨੇ, ਤੁਰੇ ਨੇ ਸੰਸਾਰ ਨੂੰ ਸੋਧਣ ਵਾਸਤੇ ਤੇ ਸਮਰੱਥਾ ਹੈ। ਆਮ ਤੌਰ ਤੇ ਸੰਸਾਰ ਦੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ ਸਾਰਿਆਂ ਦੀ ਆਪਣੀ ਆਪਣੀ ਵਡਿਆਈ ਹੈ, ਸਾਰਿਆਂ ਨੇ ਮਿਹਨਤ ਕੀਤੀ, ਘਾਲ ਕੀਤੀ, ਤਪ ਸਾਧੇ, ਯਤਨ ਕੀਤੇ ਨੇ, ਪ੍ਰਭੂ ਤੋਂ ਫਿਰ ਸ਼ਕਤੀਆਂ ਲੈ ਕੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਕੇ ਪ੍ਰਭੂ ਤੋਂ ਸੱਤਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਵਿੱਚ ਧਰਮ ਪ੍ਰਚਾਰੇ, ਨੇਕੀ ਪ੍ਰਚਾਰੀ। ਮਗਰ ਗੁਰੂ ਨਾਨਕ ਦੀ ਕਥਾ ਵੱਖਰੀ। ਧੰਨ ਗੁਰੂ ਨਾਨਕ ਬਾਰੇ ਸੱਚੇ ਪਾਤਸ਼ਾਹ ਸੰਸਾਰ ਤੇ ਕਿਸ ਅਵਸਥਾ ਵਿੱਚ ਪਹੁੰਚੇ ਨੇ, ਭਾਈ ਸਾਹਿਬ ਕਹਿੰਦੇ ਨੇ ਪਹਿਲਾਂ ਪਾਇਆ ਬਾਬੇ ਬਖਸ਼ ਦਾ, ਇਸ ਜੀਵਨ ਚ ਆਉਣ ਤੋਂ ਪਹਿਲਾਂ ਹੀ ਪ੍ਰਭੂ ਦੀ ਦਰਗਾਹ ਤੋਂ ਗੁਰੂ ਨਾਨਕ ਨੇ ਪਹਿਲਾਂ ਬਖਸ਼ਿਸ਼ਾਂ ਲੈ ਲਈਆਂ ਨੇ, ਪਤਾ ਨੀ ਕਿੰਨੇ ਜਨਮਾਂ ਦੇ ਤਪ ਤੋਂ ਘਾਲ ਤੋਂ ਮਗਰੋਂ ਬਖਸ਼ਿਸ਼ਾਂ ਮਿਲੀਆਂ ਨੇ। ਭਾਈ ਸਾਹਿਬ ਇੱਥੇ ਜ਼ਿਕਰ ਕਰਦੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਦਰਗਾਹ ਤੋਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ। ਹੁਣ ਜਿਸ ਨੂੰ ਬਖਸ਼ਿਸ਼ ਮਿਲ ਜਾਂਦੀ ਹੈ ਪਹਿਲਾਂ ਤਾਂ ਬੜਾ ਤਪ ਸਾਧਿਆ ਜਾਂਦਾ, ਪਹਿਲਾਂ ਤਾਂ ਬੜੇ ਯਤਨ ਕਰਦੇ ਨੇ ਲੋਕ, ਪਰ ਜਿਸ ਵੇਲੇ ਬਖਸ਼ਿਸ਼ ਹੋ ਜਾਵੇ ਫਿਰ ਪੂਜਾ ਕਰਾਉਣ ਲੱਗ ਪੈਂਦੇ। ਮਗਰ ਧੰਨ ਗੁਰੂ ਨਾਨਕ ਦੀ ਗੱਲ ਕੁਝ ਹੋਰ ਤਰ੍ਹਾਂ ਦੀ, ਪਿੱਛੇ ਜਨਮਾਂ ਜਨਮਾਂ ਦੇ ਤਪ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਰ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਪੂਜਾ ਕਰਵਾਈ ਨਹੀਂ ਬਲਕਿ ਘਾਲ ਕਮਾਈ ਜਾਰੀ ਰੱਖੀ। ਕਹਿੰਦੇ ਨੇ ਪਿੱਛੋਂ ਦੇ ਫਿਰ ਘਾਲ ਕਮਾਈ, ਲੋਕ ਘਾਲ ਕਮਾਈ ਕਰਕੇ ਬਖਸ਼ਿਸ਼ ਲੈਂਦੇ ਨੇ, ਇੱਥੇ ਬਖਸ਼ਿਸ਼ ਲੈ ਕੇ ਘਾਲ ਕਮਾਈ ਜਾਰੀ ਰੱਖੀ ਗਈ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਪ੍ਰਭੂ ਨਾਲ ਵੱਡੇ ਭਾਗਾਂ ਨਾਲ ਪਹਿਲਾਂ ਹੀ ਬਣੀ ਹੋਈ ਹੈ ਲੇਕਿਨ ਤਪੱਸਿਆ ਜਾਰੀ ਰੱਖੀ। ਬਾਬਾ ਪੈਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ, ਨਾਮ ਲੈ ਕੇ ਆਏ, ਸੰਸਾਰ ਨੂੰ ਨਾਮ ਦੇ ਰਾਹੀਂ ਨਿਰੰਕਾਰ ਨਾਲ ਜੋੜਨ ਵਾਸਤੇ ਤੁਰੇ।
गरीबी निम्रता, गरीबी का मतलब भुख नंग नहीं है, गरीबी का मतलब है निम्रता। संसार दे अंदर वो जिहड़ा पैरी पवना जग वरताया है, लोगों के अंदर निम्रता भर दी, जेड़े जेड़े भी गुरु नानक नाल जुड़े ने निम्रता नाल भर गए, नाम बख्शिया है, नाम नाल लोकां दी होमे दूर कीती। ते फिर जिसले अपने कोल इतना कुछ है, आप घर भी कर रहे ने, बख्शिश तो दरगाह दी प्राप्त है, गरीबी ते नाम लैके तुरे ने, ते फिर जिसले वेखिया है संसार नूं दुखी वेखिया, बाबा देखे ध्यान धर जल्दी सब पृथ्वी दिस आईए नहीं वेखिया जाता, इस तरह संसार नूं सड़दियां वेख के अखां मीट के किधरे बह जावां, जिवें आम तौर ते बख्शां लैके लोग बैठ जांदे। धन गुरु नानक नूं इह गल परवान नहीं, ओह गरीबी ते नाम दी रास लैके तुर पैंदे, सड़दी बलदी धरती नूं ठारन वास्ते तुर पैंदे, देखदे ने कि बाजों गुरु गुबार है करदी सुनी लुकाई, लोग पुकारा कर रहे ने, तड़फ रहे ने, कुरलाट मची हुई, राह ना पता होण करके, जीवन दा मार्ग पता ना होण करके, धर्म दे मार्ग ते ना आए होण करके लोग दुखी हो रहे ने। गुरमत प्राप्त करन तो बिना हनेरे विच हथ मार रहे ने। ते फिर बाबे ने, धन गुरु नानक पातशाह ने की कीता है, बाबे भेख बनाया, उदासी दी रीत चलाई, चढ़िया सोधन धरत लुकाई, एक वक्त वक्री किस्म दा संसार च सांझी वालता दा उपदेश देण वास्ते धन गुरु नानक ने अपनी किस्म दा एक वेश बनाया, सांझी वालता दा वेश, प्यार दा वेश, सरबत दे भले दी जाचना वास्ते चढ़िया सोधन धरत लुकाई, दुरदरगाह बख्शिशां जिहड़ियां लैके आए ने फिर संसार च वंडदे फिरदे, ते जिहड़ा नाम नाल जोड़दा है, निरंकार नाल जोड़दा है, हर नाम हमारा प्रभ अवगत अगोचर अविनाशी पुरख विधाता, ओ वाहिगुरु अकाल पुरख, अज मालिक धन गुरु नानक सचे पातशाह दी देण दे सदका असी यह गल कहण जोगे हो गए, असी नाम दे सिर ते जीवने, थोड़ा बहुत जितना जितना कोई जपदा उन्ना सुख पिया पाउंदा, अविनाशी पुरख वाहिगुरु दा नाम जप के हम हर नाम हम श्रेवें

ਕੋਈ ਅਵਰ ਨਾ ਸੂਝਾ ਹਰ ਨਾਮੋ ਅੰਤ ਛਡਾਤਾ, ਕਿਉਂਕਿ ਜੀਵਨ ਚ ਤਾਂ ਸੁੱਖ ਦਿੰਦਾ ਹੀ ਦਿੰਦਾ ਹੈ, ਜੀਵਨ ਤੋਂ ਬਾਅਦ ਕੌਣ ਬਾਹ ਫੜੇਗਾ, ਕੌਣ ਛਡਾਵੇਗਾ ਸਵਾਏ ਪ੍ਰਭੂ ਦੇ ਨਾਮ ਦੇ। ਤੇ ਜੇ ਸਤਿਗੁਰੂ ਨੇ ਇਸ ਨਾਮ ਦੇ ਲੜ ਲਾਇਆ, ਹਰ ਨਾਮ ਦੀਆ ਗੁਰਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ, ਉਹ ਆਪ ਦਾ ਧਨ, ਉਹਦੇ ਮਾਤਾ ਪਿਤਾ ਵੀ ਧਨ। ਹੁਣ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਮੈਂ ਉਹ ਸਤਿਗੁਰੂ ਨੂੰ ਸਦਾ ਨਮਸਕਾਰ ਕਰਾਂ, ਜਿਤ ਮਿਲਿਆ ਹਰ ਨਾਮ ਮੈਂ ਜਾਤਾ, ਜਿਸ ਨੇ ਜਾਗ ਅੰਦਰ ਕੁਦਰਤ ਵਰਤਾਈ। ਆਮ ਤੌਰ ਤੇ ਮਹਾਂਪੁਰਸ਼ਾਂ ਨੇ ਵਡਿਆਈਆਂ ਪ੍ਰਾਪਤ ਕਰਕੇ ਬਖਸ਼ਾਂ ਲੈ ਕੇ ਆਪਣੀ ਪੂਜਾ ਕਰਵਾਈ, ਆਪਣਾ ਸਤਿਕਾਰ ਕਰਾਏ, ਲੇਕਿਨ ਧੰਨ ਗੁਰੂ ਨਾਨਕ ਨੇ ਨਿਰੰਕਾਰ ਨਾਲ ਜੋੜਿਆ। ਆ ਜਿਹੜੀ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹੀ ਹੈ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਗੁਰੂ ਨਾਨਕ ਦੀ ਇੱਕ ਖੜਾਮ ਪਈ। ਹਾਜੀ ਜਾਂਦੇ ਨੇ, ਹੱਜ ਕਰਦੇ ਨੇ, ਇਸ ਖੜਾਮ ਨੂੰ ਵੀ ਮੱਥਾ ਟੇਕਦੇ, ਲੇਕਿਨ ਗੁਰੂ ਨਾਨਕ ਨੇ ਇਹ ਨੀ ਕਿਹਾ ਮੇਰੀ ਖੜਾਮ ਨੂੰ ਮੱਥਾ ਟੇਕਣਾ। ਗੁਰੂ ਨਾਨਕ ਤਾਂ ਮੱਕੇ ਅੰਦਰ ਵੀ ਇਹ ਕਹਿੰਦੇ ਨੇ ਪ੍ਰਭੂ ਦੀ ਪੂਜਾ ਕਰੋ, ਉਹਨਾਂ ਤਾਂ ਪ੍ਰਭੂ ਦੀ ਪੂਜਾ ਕਰਾਈ। ਇਹ ਗੱਲ ਵੱਖਰੀ ਹੈ ਕਿ ਪ੍ਰਭੂ ਨਾਲ ਜੋੜਨ ਵਾਲੇ ਦੀ ਖੜਾਮ ਦਾ ਵੀ ਸਤਿਕਾਰ ਅੱਜ ਤੱਕ ਹੁੰਦਾ ਚੱਲਿਆ ਆ ਰਿਹਾ। ਜਿੱਥੇ ਜਾਏ ਜਗਤ ਵਿੱਚ ਇੱਕ ਮੱਕੇ ਦੀ ਗੱਲ ਕੀ, ਬਾਬੇ ਬਾਜ ਨਾ ਖਾਲੀ ਜਾਈ, ਸੰਸਾਰ ਤੇ ਜਿੱਥੇ ਵੀ ਗੁਰੂ ਨਾਨਕ ਦੇ ਚਰਨ ਪਏ ਨੇ, ਲੋਕਾਂ ਦੇ ਜੀਵਨ ਬਦਲਦੇ ਚਲੇ ਗਏ। ਜਿਹੜਾ ਜਿਹੜਾ ਵੀ ਗੁਰੂ ਨਾਨਕ ਦੇ ਸਾਹਮਣੇ ਆਇਆ, ਉਹਦੇ ਜੀਵਨ ਚ ਤਬਦੀਲੀ ਆਉਂਦੀ ਚਲੀ ਗਈ, ਨਾਮ ਦੇ ਸਦਕਾ, ਗੁਰਮਤ ਦੇ ਸਦਕਾ। ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗੁਆਈ, ਘਰ ਘਰ ਚ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ, ਚਾਹੇ ਕੋਈ ਹੋਰ ਮਤ ਵਾਲਾ। ਗੁਰੂ ਨਾਨਕ ਨੂੰ ਗਾਉਂਦੇ ਨੇ, ਇਸ ਕਰਕੇ ਗਾਉਂਦੇ ਨੇ ਕਿਉਂਕਿ ਗੁਰੂ ਨਾਨਕ ਨਿਰੰਕਾਰ ਨੂੰ ਗਾਉਂਦਾ ਤੇ ਗੁਰੂ ਨਾਨਕ ਨਾਲ ਲਾਉਂਦਾ, ਗੁਰੂ ਨਾਨਕ ਨਾਲ ਜੋੜਦਾ। ਛਪੇ ਨਾ ਹੈ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ, ਗੁਰਮਤ ਦਾ ਐਸਾ ਸੂਰਜ ਚੜ ਪਿਆ ਹੈ, ਹੁਣ ਇਹ ਛੁੱਪ ਨਹੀਂ ਸਕਦਾ। ਬੁਕਿਆ ਸਿੰਘ ਉਜਾੜ ਵਿੱਚ, ਗੁਰੂ ਨਾਨਕ ਦੀ ਗੁਰਮਤ ਐਸੀ ਇਸ ਸੰਸਾਰ ਵਿੱਚ ਗਰਜੀ ਹੈ, ਸਭ ਮਿਰਗਾਵਲ ਭੰਨੀ ਜਾਈ, ਵਿਕਾਰਾਂ ਦੀ ਮਿਰਗਾਵਲੀ ਨੂੰ ਭਾਜਣਾ ਪੈ ਗਈਆਂ। ਚੜਿਆ ਚੰਦ ਨਾ ਲੁਕਈ, ਕੱਢ ਕੁਨਾਲੀ ਜੋਤ ਛਪਾਈ, ਬਲਕਿ ਇੱਥੋਂ ਤੱਕ ਭਾਈ ਸਾਹਿਬ ਕਹਿੰਦੇ ਨੇ, ਉਗਵਣ ਤੈ ਆਥ ਵਣੋ, ਨੌ ਖੰਡ ਪ੍ਰਿਥਵੀ ਸੱਭਾ ਚੁਕਾਈ, ਚੜਦੇ ਤੋਂ ਲੈ ਕੇ ਲਹਿੰਦੇ ਤੱਕ ਇਹ ਸਾਰੀ ਧਰਤੀ ਗੁਰੂ ਨਾਨਕ ਦੇ ਨਾਮ ਅੱਗੇ ਚੁੱਕਦੀ, ਕਿਉਂਕਿ ਗੁਰੂ ਨਾਨਕ ਨੇ ਪਿੱਛੇ ਵੀ ਘਾਲ ਕਮਾਈ ਕੀਤੀ ਤੇ ਬਖਸ਼ਿਸ਼ ਲੈ ਕੇ ਵੀ ਘਾਲ ਕਮਾਈ ਜਾਰੀ ਰੱਖੀ ਏ, ਅੱਜ ਉਹਦਾ ਸਿੱਖ ਕਿਵੇਂ ਨਾ ਘਾਲ ਕਮਾਈ ਕਰੇ। ਗੁਰੂ ਨਾਨਕ ਨੂੰ ਮੰਨਣ ਵਾਲਾ, ਗੁਰੂ ਨਾਨਕ ਨਾਮ ਲੇਵਾ, ਕਿਵੇਂ ਨਾ ਅੰਮ੍ਰਿਤ ਵੇਲੇ ਜਾਗੇਗਾ, ਕਿਵੇਂ ਨਾ ਨਾਮ ਦਾਨ ਇਸ਼ਨਾਨ ਚ ਰੱਤਾ ਹੋ ਕੇ ਭਗਤੀ ਦੇ ਮਾਰਗ ਤੇ ਪੈਰ ਪੈਰ ਅੱਗੇ ਵਧੇਗਾ, ਕਿਵੇਂ ਨਾ ਗੁਰੂ ਨਾਨਕ ਦਾ ਸਿੱਖ ਇਸ ਕਠਿਨ ਜੀਵਨ ਨੂੰ ਸਿਰ ਮੱਥੇ ਪ੍ਰਵਾਨ ਕਰੇਗਾ, ਕਿਉਂਕਿ ਗੁਰੂ ਨਾਨਕ ਨੇ ਕੀਤਾ, ਘਾਲ ਕਮਾਈ ਕੀਤੀ, ਪੂਰਾ ਜੀਵਨ ਘਾਲ ਕਮਾਈ ਨਾਲ ਭਰਿਆ, ਪੂਰੇ ਜੀਵਨ ਵਿੱਚ ਤਪ ਹੀ ਤਪ ਹੈ, ਮਗਰ ਉਹ ਤਪ ਨਹੀਂ ਜਿਸ ਨੂੰ ਲੈ ਕੇ, ਜਿਸ ਤਪ ਨੂੰ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੇ ਮੱਥੇ ਟਿਕਾਉਣੇ ਸ਼ੁਰੂ ਕਰਤੇ ਤੇ ਲੋਕਾਂ ਨੂੰ ਸ਼ਰਾਬ ਦੇਣੇ ਸ਼ੁਰੂ ਕਰ ਦਿੱਤੇ ਸਨ, ਐਸੇ ਨਹੀਂ। ਗੁਰੂ ਨਾਨਕ ਦੇ ਤਪ ਵਿੱਚੋਂ ਠੰਡਕ ਨਿਕਲਦੀ, ਬਲਕਿ ਭਾਈ ਨੰਦ ਲਾਲ ਸਾਹਿਬ ਜੀ ਦੇ ਕਹਿਣ ਅਨੁਸਾਰ, ਕੈਸਾ ਹੈ ਗੁਰੂ ਨਾਨਕ, ਕਹਿੰਦੇ ਨੇ ਨਾਮ ਹੈ ਉਹ ਸ਼ਾਹ ਹੈ ਨਾਨਕ ਹੱਕ ਕੇਸ਼, ਨਾਮ ਤਾਂ ਉਸ ਸ਼ਾਹ ਦਾ ਨਾਨਕ ਹੈ, ਪਰ ਉਸ ਨਾਨਕ ਵਰਗਾ ਕੇ ਨਿਆਇਦ ਚੁਨੂ ਦਿਗਰ ਦਰਵੇਸ਼, ਉਹਦੇ ਵਰਗਾ ਕੋਈ ਹੋਰ ਦਰਵੇਸ਼ ਹੋਰ ਫਕੀਰ ਆਇਆ ਜਾਪਦਾ ਨਹੀਂ, ਹੋਰ ਨਹੀਂ ਕੋਈ ਐਸਾ ਹੋਇਆ। ਫਕਰੇ ਉਹ ਫਕਰ ਰਾ ਸਰਫਰਾਜ਼ੀ, ਫਕੀਰ ਉਹ ਕੈਸਾ ਹੈ ਜਿਹੜਾ ਫਕੀਰੀ ਨੂੰ ਸਨਮਾਨ ਦੇਣ ਵਾਲਾ, ਜਿਹਦੇ ਕਰਕੇ ਫਕੀਰੀ ਦਾ ਮਾਨ ਵਧਦਾ। ਪੇਸ਼ੇ ਉਹ ਕਾਰ ਜੁਮਲਾ ਜਾਂ ਬਾਜ਼ੀ, ਜਿਹਦੇ ਸਾਹਮਣੇ ਸਾਰਾ ਕੁਝ ਵਾਰ ਦੇਣ ਨੂੰ ਜੀ ਕਰਦਾ। ਤਾਲਵੇ ਖਾ ਕੇ ਉਹ ਚੇ ਖਾਸੋ ਚੇ ਆਮ, ਜਿਹਦੇ ਚਰਨਾਂ ਦੀ ਖਾਕ ਨੂੰ ਵੱਡੇ ਤੋਂ ਲੈ ਕੇ ਛੋਟੇ ਤੱਕ, ਆਮ ਤੋਂ ਲੈ ਕੇ ਖਾਸ ਤੱਕ ਸਾਰੇ ਲੋਚਦੇ ਨੇ। ਜੇ ਮਲਾਇਕ ਜੇ ਹਾਜ਼ਰਾਂ ਨੇ ਤਮਾਮ, ਚਾਹੇ ਕੋਈ ਗੁਪਤ ਸ਼ਕਤੀਆਂ ਨੇ ਤੇ ਚਾਹੇ ਕੋਈ ਹਾਜ਼ਰ ਸ਼ਕਤੀਆਂ, ਸਾਰੇ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਮੰਗਦੇ। ਹੱਕ ਚੋ ਖੁਦ ਵਾਸਿਫ ਜੇ ਗੋਇਮ ਮਨ, ਮੈਂ ਕੀ ਆਖਾਂ ਜਿਸ ਨੂੰ ਨਿਰੰਕਾਰ ਆਪ ਵੀ ਵਡਿਆਈ ਦਿੰਦਾ। ਡਰ ਰਹੇ ਵਸਵੇ ਉਹ ਚੇ ਪੋਇਮ ਮਨ, ਉਹਦੀ ਸਿਫਤ ਸਨਾ ਦੇ, ਉਹਦੀ ਵਡਿਆਈ ਦੇ ਰਾਹ ਤੇ ਮੈਂ ਕਿੰਨੇ ਕੁ ਕਦਮ ਚੱਲ ਸਕਾਂਗਾ, ਭਾਵ ਮੈਂ ਉਹਦੀ ਕਿੰਨੀ ਕੁ ਵਡਿਆਈ ਕਰ ਸਕਣਾ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ, ਸਦ ਹਜ਼ਾਰਾਂ ਮਰੀਦਸ਼ ਅਜ ਮਲਕੂਤ, ਦੇਵਤਿਆਂ ਵਿੱਚੋਂ ਜਿਹੜੇ ਉਹਦੇ ਮਰੀਦ ਨੇ, ਸਦ ਹਜ਼ਾਰਾਂ ਮਰੀਦਸ਼ ਅਜ ਨਾਸੂਤ,
ਧਰਤੀ ਦੇ ਜੀਵ ਕਿਤਨੇ ਉਹਦੇ ਹਜ਼ਾਰਾਂ ਹੀ ਉਹਦੇ ਮੁਰੀਦ ਨੇ। ਹਮਾ ਜ਼ਬਰੂਤੀਆਂ ਫਿਦਾਏ ਉਹ ਜ਼ਬਰਦਸਤ ਤਾਕਤਾਂ ਦੇ ਮਾਲਕ ਉਹਦੇ ਤੋਂ ਕੁਰਬਾਨ ਹੋਣ ਨੂੰ ਫਿਰਦੇ ਨੇ। ਹਮਾ ਲਾਹੂਤੀਆਂ ਬਾਪਾਏ ਹੋ ਸਾਰੇ ਫਰਿਸ਼ਤੇ ਤੇ ਦੈਵੀ ਸ਼ਕਤੀਆਂ ਉਹਦੇ ਚਰਨਾਂ ਦੀ ਖਾਕ ਨੇ। ਉਸ ਗੁਰੂ ਨਾਨਕ ਦੀ ਬਰਾਬਰੀ ਕੌਣ ਕਰ ਸਕਦਾ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਜਾਣਿਆ। ਇਹ ਗੱਲ ਵੱਖਰੀ ਭਾਗਾਂ ਵਾਲਿਆਂ ਨੇ ਸਮਝਿਆ। ਜੇ ਸਮਝ ਆ ਗਈ ਤੇ ਭੈਣ ਨਾਨਕੀ ਨੂੰ ਵੀ ਆ ਗਈ, ਨਹੀਂ ਸਮਝ ਆਈ ਤੇ ਕਿੰਨੀ ਦੇਰ ਤੱਕ ਪਿਤਾ ਕਲਿਆਣ ਰਾਏ ਨੂੰ ਨਹੀਂ ਆਈ। ਬਾਪ ਪੁੱਤਰ ਸਮਝਦਾ ਤੇ ਉਥੋਂ ਦਾ ਹਾਕਮ ਉਹ ਗੁਰੂ ਨਾਨਕ ਨੂੰ ਗੁਰੂ ਸਮਝਦਾ, ਰਾਏ ਬੁਲਾਰ ਗੁਰੂ ਨਾਨਕ ਨੂੰ ਪਛਾਣਦਾ, ਉਹ ਗੁਰੂ ਸਮਝਦਾ ਕਿਉਂਕਿ ਉਹਦੇ ਕੋਲ ਵੇਖਣ ਵਾਲੀ ਅੱਖ ਹੈ। ਗੁਰੂ ਨਾਨਕ ਨੂੰ ਸਮਝਣ ਵਾਲੇ ਕੰਨ ਨੇ, ਗੁਰੂ ਨਾਨਕ ਦੀ ਗੱਲ ਸੁਣਨ ਵਾਲਾ ਮਨ ਹੈ, ਤੇ ਜਿਨ੍ਹਾਂ ਕੋਲ ਗੁਰੂ ਨਾਨਕ ਨੂੰ ਸੁਣਨ ਵਾਲੇ ਕੰਨ ਨੇ, ਗੁਰੂ ਨਾਨਕ ਨੂੰ ਸਮਝਣ ਵਾਲੀ ਬੁੱਧੀ ਹੈ, ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਹੈ, ਉਹਨਾਂ ਨੇ ਵੇਖਿਆ ਗੁਰੂ ਨਾਨਕ ਕਿਤਨਾ ਮਹਾਨ ਹੈ। ਉਹਨਾਂ ਨੇ ਵੇਖਿਆ ਤੇ ਆਖਿਆ ਵੀ ਜ਼ਾਹਿਰ ਪੀਰ ਜਗਤ ਗੁਰ ਬਾਬਾ, ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜਿਸ ਵੇਲੇ ਆਏ ਨੇ ਉਹਨਾਂ ਦੇ ਸਿਰ ਨੇ ਆਉਂਗੇ ਨੇ। ਸੰਸਾਰ ਭਰ ਦੇ ਵੱਡੇ ਵੱਡੇ ਤੀਰਥਾਂ ਦੇ, ਚਾਹੇ ਉਹ ਗੰਗਾ ਦੇ ਬਨਾਰਸ ਵਰਗੇ ਮਹਾਨ ਸਥਾਨ ਤੇ ਚਾਹੇ ਉਹ ਬਗਦਾਦ ਦੇ ਵੱਡੇ ਵੱਡੇ ਸਥਾਨ, ਹਰ ਧਰਮ ਦੇ ਸਥਾਨਾਂ ਨੇ ਗੁਰੂ ਨਾਨਕ ਨੂੰ ਸਤਿਕਾਰੇ, ਕਿਉਂਕਿ ਹਰ ਧਰਮ ਸਥਾਨ ਤੇ ਗੁਰੂ ਨਾਨਕ ਨੇ ਪਖੰਡ ਦੀ ਨਿਖੇਧੀ ਕਰਕੇ ਨਿਰੰਕਾਰ ਨਾਲ ਸੱਚੇ ਮਨੋਂ ਹੋ ਕੇ ਜੁੜਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ। ਨੇਚਲ ਨੀਓ ਧਰਾਇਓ ਸਾਧ ਸੰਗਤ ਸੱਚ ਖੰਡ ਸਮੇਓ, ਫਿਰ ਗੁਰੂ ਨਾਨਕ ਨੇ ਸਵਰਗ ਨਾਲ ਜੋੜਿਆ। ਲੋਕ ਕਿਸੇ ਹੋਰ ਸਵਰਗ ਦੀ ਕਾਮਨਾ ਕਰਦੇ ਹੋਣਗੇ, ਗੁਰੂ ਨਾਨਕ ਨੇ ਧਰਤੀ ਤੇ ਸਤਸੰਗਤ ਦਾ ਸਵਰਗ ਬਣਾ ਦਿੱਤਾ ਤੇ ਸਤਸੰਗਤ ਦੀ ਨੇਚਲ ਨੀਵ ਧਰਾ ਦਿੱਤੀ, ਸਤਸੰਗਤ ਦੇ ਰਾਹੀਂ ਨਾਮ ਨਾਲ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ, ਪ੍ਰਭੂ ਤੋਂ ਦੂਰੀਆਂ ਮਿਟ ਗਈਆਂ, ਬੁੱਧੀ ਚ ਪ੍ਰਕਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ, ਦੁਰਮਤ ਖਤਮ ਹੋ ਗਈ, ਪ੍ਰਭੂ ਤੋਂ ਦੂਰੀ ਮਿਟਦੀ ਚਲੀ ਗਈ। ਉਸ ਅਵਸਥਾ ਦਾ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਤੇ ਜ਼ਿਕਰ ਸ਼ੁਕਰਾਨਾ ਗੁਰੂ ਨਾਨਕ ਦਾ ਕਰਦੇ ਨੇ। ਬੁੱਧ ਪ੍ਰਕਾਸ਼ ਪਈ, ਮਤ ਪੂਰੀ, ਸਮਝ ਪੂਰੀ ਹੋ ਗਈ, ਮੁਕੰਮਲ ਹੋ ਗਈ, ਤਾਂ ਤੇ ਬਿਨਸੀ ਦੁਰਮਤ ਦੂਰੀ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਰੰਕਾਰ ਤੋਂ ਦੂਰੀ ਮਿਟ ਗਈ ਹੈ, ਦੁਰਮਤ ਖਤਮ ਹੋ ਗਈ। ਐਸੀ ਗੁਰਮਤ

ਗੁਰੂ ਦਾ ਉਪਦੇਸ਼ ਹੈ, ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਤ ਫਲ ਦਿੰਦਾ ਹੈ। ਸਾਈ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਬਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੋ।

ਦੋਨੋਂ ਹੀ ਬਚਪਨ ਦੇ ਇੱਕੋ ਗੁਰੂ ਦੇ ਸ਼ਿਸ਼, ਬਚਪਨ ਦੋਨਾਂ ਦਾ ਇੱਕੋ ਗੁਰੂ ਦੇ ਪਾਸ ਗੁਜ਼ਰਿਆ, ਮਗਰ ਜਿਉਂ ਜਿਉਂ ਵਕਤ ਬੀਤਦਾ ਗਿਆ, ਵੱਡੇ ਹੋ ਗਏ, ਸੁਦਾਮਾ ਗਰੀਬ ਰਹਿ ਗਿਆ, ਭਗਵਾਨ ਕ੍ਰਿਸ਼ਨ ਮਹਾਰਾਜੇ ਬਣ ਗਏ, ਦੁਆਰਕਾ ਨਗਰੀ ਦੇ ਮਾਲਕ ਬਣ ਗਏ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਹੁਤ ਗਹਿਰੇ ਤਲ ਤੇ ਜਾ ਕੇ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਨੂੰ ਸਾਹਮਣੇ ਰੱਖਦੇ ਹੋਏ ਕੁਛ ਆਪਣੇ ਵਿਚਾਰ ਫਰਮਾਨ ਕੀਤੇ ਹਨ। ਪੌੜੀ ਵਿੱਚ ਕਹਿੰਦੇ ਨੇ ਕੁਛ ਮਿੱਤਰਤਾ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ ਭਗਵਾਨ ਕ੍ਰਿਸ਼ਨ ਬਾਰੇ ਤੇ ਸੁਦਾਮੇ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਮਿੱਤਰਤਾ ਸੀ। ਭਾਈ ਸਾਹਿਬ ਫਰਮਾਨ ਕਰਦੇ ਨੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਕਹਿੰਦੇ ਨੇ ਬਿਪਤਾ ਦਾ ਮਾਰਿਆ ਦਲਿਦਰੀ ਸੁਦਾਮਾ, ਸਾਰੇ ਕਹਿੰਦੇ ਨੇ ਕਿ ਇਹ ਭਗਵਾਨ ਕ੍ਰਿਸ਼ਨ ਜੋ ਅੱਜ ਦੇ ਮਾਲਕ ਨੇ ਇਹ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ, ਤੇ ਏਡੇ ਵੱਡੇ ਭਗਵਾਨ ਕ੍ਰਿਸ਼ਨ ਮਹਾਰਾਜੇ ਜਿਹੜੇ ਹਨ, ਦੁਆਰਕਾ ਨਗਰੀ ਦੇ ਜਿਹੜੇ ਮਾਲਕ ਹਨ, ਅਨੇਕਾਂ ਗਰੀਬਾਂ ਨੂੰ ਦਾਨ ਕਰਦੇ ਹਨ, ਸੁੱਖ ਦਿੰਦੇ ਹਨ, ਤੇ ਇਹ ਬਾਲ ਸਖਾਈ ਮਿੱਤਰ ਸਤਾਉਂਦਾ ਹੋਇਆ, ਇਸ ਨੂੰ ਸਾਰੇ ਕਹਿੰਦੇ ਹਨ ਇਹ ਬਾਲ ਸਖਾਈ ਮਿੱਤਰ ਹੈ, ਇਹ ਸਦਾਉਂਦਾ ਹੈ ਬਾਲ ਸਖਾਈ ਮਿੱਤਰ, ਤੇ ਫਿਰ ਵੀ ਗਰੀਬ ਹੈ। ਰੋਜ਼ ਉਸਦੀ ਪਤਨੀ, ਕਿਉਂਕਿ ਇਹ ਬ੍ਰਾਹਮਣ ਹੈ ਸੁਦਾਮਾ, ਤੇ ਇਹਦੀ ਪਤਨੀ ਨੂੰ ਬ੍ਰਾਹਮਣੀ ਕਿਹਾ ਹੈ, ਕਹਿੰਦੇ ਨੇ ਰੋਜ਼ ਬ੍ਰਾਹਮਣੀ ਕਹਿੰਦੀ ਹੈ ਕਿ ਇਹ ਸੁਦਾਮਾ ਤੂੰ ਜਗਦੀਸ਼ ਨੂੰ ਮਿਲਤੇ ਸਹੀ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਤੇ ਭਾਈ ਸਾਹਿਬ ਇਸੇ ਮਿੱਤਰਤਾ ਦੀਆਂ ਨਿਸ਼ਾਨੀਆਂ ਨੂੰ ਦੱਸਦੇ ਹੋਏ ਅੱਗੇ ਫਰਮਾਨ ਕਰਦੇ ਹਨ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਹੈ। ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸ ਨੂੰ ਆਪਣੇ ਸਿੰਘਾਸਨ ਤੇ ਬਿਠਾਇਆ। ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸ ਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ। ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ। ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ,

ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ,

ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ।

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ

ਹੂੰ ਨਾ ਡਰੋ। ਐ ਮਾਲਕ ਸਾਨੂੰ ਇਹੋ ਜਿਹਾ ਵਰ ਦੇ, ਸ਼ੁਭ ਕੰਮਾਂ ਤੋਂ ਪਿੱਛੇ ਨਾ ਹਟੀਏ, ਜ਼ੁਲਮ ਨੂੰ ਦੇਖ ਕੇ ਕਦਮ ਪਛਾਹ ਨਾ ਖਿੱਚੀਏ, ਸਾਡੀ ਜਾਨ ਤੇ ਬੇਸ਼ੱਕ ਚਲੀ ਜਾਏ। ਬਹੁਤ ਕੁਰਬਾਨੀਆਂ ਕੀਤੀਆਂ ਸਿੰਘਾਂ ਨੇ, ਮੁਗਲ ਫੌਜਾਂ ਨੇ ਵਾਰ ਵਾਰ ਹਿੰਦੂਆਂ ਤੇ ਹਮਲਾ ਕੀਤਾ ਤੇ ਸਿੰਘਾਂ ਨੇ ਵਾਰ ਵਾਰ ਆਪਣੀਆਂ ਜਾਨਾਂ ਦੇ ਕੇ ਇਸ ਹਿੰਦ ਨੂੰ ਬਚਾਇਆ। ਜਿੱਥੇ ਸਿੰਘਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਉੱਥੇ ਮਾਵਾਂ ਨੇ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਆਪਣਾ ਖੂਨ ਡੋਲ ਕੇ ਸਿੱਖੀ ਦੀਆਂ ਨੀਹਾਂ ਨੂੰ ਪੱਕਿਆ ਕੀਤਾ। ਫਰਕਸ਼ੀਅਰ ਦਾ ਰਾਜ ਹੈ, ਹਰ ਰੋਜ 100 ਸਿੰਘਾਂ ਨੂੰ ਮਾਰਦਾ ਹੈ ਤਾਂ ਪ੍ਰਸ਼ਾਦਾ ਛਕਦਾ ਹੈ। ਇਹਦੇ ਸਿਪਾਹੀ ਜਾਂਦੇ ਨੇ, ਦਿਨ ਭਰ ਸਿੰਘਾਂ ਨੂੰ ਟੋਲਦੇ ਰਹਿੰਦੇ ਨੇ, ਸ਼ਾਮ ਤੱਕ ਪਕੜ ਕੇ ਲੈ ਆਉਂਦੇ ਨੇ ਤੇ ਇਹ ਜ਼ੁਲਮੀ ਸਾਹਮਣੇ ਖਲੋ ਕੇ ਕੋਹ ਕੋਹ ਕੇ ਮਾਰਦਾ ਹੈ। ਅੱਜ ਜਿਹੜੇ ਸਿੰਘ ਪਕੜ ਕੇ ਲਿਆਂਦੇ ਨੇ ਨਾ, ਇਹਨਾਂ ਦੇ ਵਿੱਚ ਇੱਕ 18 ਸਾਲ ਦਾ ਨੌਜਵਾਨ, ਬੁੱਢੜੀ ਮਾਂ ਦਾ ਇੱਕੋ ਇੱਕ ਸਹਾਰਾ। ਜਦੋਂ ਮਾਂ ਨੂੰ ਪਤਾ ਲੱਗਾ ਮੇਰੇ ਪੁੱਤਰ ਨੂੰ ਪਕੜ ਲਿਆ ਹੈ, ਪਾਪੀ ਰਾਜਾ, ਜ਼ੁਲਮੀ ਰਾਜਾ ਸਿੰਘਾਂ ਤੇ ਕਹਿਰ ਟਾਂਦਾ ਹੈ, ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ, ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ, ਉਹ ਸਾਹਮਣੇ ਬੰਧਿਆ ਹੋਇਆ ਹੈ। ਸਿਪਾਹੀ ਲੈ ਕੇ ਆਏ, ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ, ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ ਵੱਲ ਤੱਕ ਤੈਨੂੰ ਮੈਂ ਸਿੰਘ ਨਹੀਂ ਲੱਗਦਾ।

ਆਹ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ। ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ ਹੈ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧਰ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ ਲਿਆ ਹੈ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂ। ਆਹ ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਟੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ, ਕਿਉਂ ਬਈ ਕਿਉਂ ਰੋਂਦੀ ਹੈ, ਤੈਨੂੰ ਕੀ ਗੱਲ ਹੈ, ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਹ ਨਹੀਂ ਪੁੱਟਣੇ, ਅੱਗੇ ਹੋਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਤਨ ਤਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ,
तेरा पुत्र बीमारी नाल नहीं मरेगा, ना कर फिक्र। गरीबां ते मजलूमां दी खातर सरबत दे भले लई जंग विच जूझदा होया शहीद होएगा ते गुरु नानक दी गोद विच जा वराजेगा, जीवन मुक्त हो जाएगा, जीवन मुक्त होवेगा। चरणां नूं पकड़ लिया महाराज एयो ही चाहुंदी सी, मेरा पति ते मेरे दो पुत्र तेरे इशारे ते शहीद हो के सचखंड बराजे होणगे, ते असी क्यों बांझे रह जाइए। गुरु गोविंद सिंह महाराज जी का उपदेश कदी भी सिंघां ने नहीं भुलाया, अज तक भी सरबत दे भले लई अपना सिर अगे डा देंदे ने। एयो ही अरदास, देहे शिवा बर मोहे इह, शुभ कर्मन ते कब हो ना डरो, ना डरो अरसों जब जाए लरो, निश्चय कर अपनी जीत करूं। ए महाराज, ए सतगुरु, ए मालक, सरबत दे भले लई कर्म करदिया होया, चंगे कम करदिया होया, साडे कदम कदी भी पछा ना हटन। ये सिर ते बेशक चला जाए, असी सिदको ना हारिए, तू सानू एहो जिहा बल दे, तू सानू एहो जी असीस दे।

ਆਪਣੇ ਸਵਰਗਾਂ ਵਿਚ ਲੈ ਗਿਆ ਜਿੱਥੇ ਅਨੇਕਾਂ ਚੀਜ਼ਾਂ ਨਿਕਲੀਆਂ ਉੱਥੇ ਅੰਮ੍ਰਿਤ ਦਾ ਕੜਾ ਵੀ ਨਿਕਲਿਆ ਪਰ ਇਹ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ।

ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁੱਗ ਬੀਤੇ, ਤ੍ਰੇਤਾ ਯੁੱਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਇਹਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ ਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਹਨਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

0: ਐ ਅਕਾਲ ਪੁਰਖ ਤੂੰ ਦਰਿਆਓ ਦਾ ਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਇਸੇ ਤਰ੍ਹਾਂ ਐ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਏ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ
1: ਕੋਟੀ ਕੋਟੀ ਮੇਰੀ ਆਰਜ਼ਾ ਪਵਨ ਪੀਣ ਅਪਿਆ
0: ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ

ਅਹਿੰਕਾਰ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਕਾਲ ਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ

ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਆਨੰਦਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ। 11 ਮਹੀਨੇ ਅਤੇ 11 ਦਿਨ ਜਦੋਂ ਹੋਏ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

కలిగి తరు పాతశానికి అచేతో మేరా సిక్ కదీ కంగాల్ నీ హోయా నామ బాణీ నాల్ మాయా నాల్ హమేషా అమీర హై ఫిర ఏ జడా హై ఏ నామ బాణీ నాల్ వీ అమీర హై ఏ మాయా నాల్ వీ అమీర హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ ਹੋ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਧ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ ਚੇਤੋ ਦੀਆਂ ਅੱਖਾਂ ਨੀਵੀ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆਏ ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਦਾ ਲੰਗਰ ਖਾਧਾ ਉਹਨਾਂ ਪੰਡਤਾਂ ਨੂੰ ਚੋਖੀ ਮਾਇਆ ਦਿੱਤੀ, ਤੇ ਜਿਨ੍ਹਾਂ ਨੇ ਮਾਸ ਵਾਲਾ ਲੰਗਰ ਖਾਧਾ ਜਿੰਨੀ ਕਹੀ ਸੀ ਉਨੀ ਉਨੀ ਮਾਇਆ ਉਹਨਾਂ ਨੂੰ ਦਿੱਤੀ। ਪਰ ਇਹਨਾਂ ਵੱਲੋਂ ਵੀ ਮਨ ਉਦਾਸ ਹੋ ਗਿਆ ਕਿ ਜਿਹੜਾ ਆਦਮੀ ਮਾਇਆ ਬਦਲੇ ਆਪਣੇ ਧਰਮ ਤੇ ਪੱਕਾ ਨਹੀਂ ਰਹਿ ਸਕਦਾ, ਉਹ ਜ਼ੁਲਮ ਦਾ

ਮਨ ਵਿਚ ਕੁਰਬਾਨ ਖਿੱਚੀ ਤੇ ਲਲਕਾਰ ਕੇ ਕਿਹਾ, ਸਾਧ ਸੰਗਤ ਮੈਨੂੰ ਇੱਕ ਸਿਰ ਦੀ ਲੋੜ। ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਾ ਆਈ। ਜਦੋਂ ਦੁਬਾਰਾ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ, ਹਰ ਪਾਸੇ ਸਹਿਮ ਛਾ ਗਿਆ ਕਿ ਇਹ ਕੀ ਹੋ ਗਿਆ। ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਿਰ ਮੰਗਣ ਲੱਗ ਪਏ। ਤੀਸਰੀ ਵਾਰੀ ਸਿਰ

ਕਿਰਪਾਨ ਮਾਰੀ ਸਿਰ ਵੱਢਿਆ ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦੋਂ ਸਾਹਿਬ ਜੀ ਵਾਪਸ ਆਏ ਲਹੂ ਭਰੀ ਕਿਰਪਾਨ ਦੇਖ ਕੇ ਜਿਹੜੇ ਬੈਠੇ ਸਨ ਉਹ ਸਾਰੇ ਕੰਬ ਗਏ ਜਿਹੜੇ ਦੂਰ ਦੂਰ ਬੈਠੇ ਸਨ ਉਹ ਉੱਠ ਉੱਠ ਕੇ

ਤੇ ਜਿਹੜੇ ਦੂਰ ਦੂਰ ਭੱਜ ਗਏ ਸਨ ਭੱਜੇ ਵੀ ਜਾ ਰਹੇ ਨੇ ਤੇ ਪਿੱਛੇ ਮੁੜ ਮੁੜ ਕੇ ਵੀ ਦੇਖਦੇ ਜਾਂਦੇ ਨੇ ਕੋਈ ਫੜਨ ਤੇ ਨਹੀਂ ਆ ਰਹੇ ਪਰ ਪੰਜਵੀਂ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਨਹੀਂ ਆਏ ਜਿਹੜੇ ਬੈਠੇ ਸਨ ਪਿਆਰ ਉਹ ਵੀ ਕਰਦੇ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ ਕਿਰਪਾਨ ਮਿਆਨ ਵਿੱਚ ਹੈ ਚਿਹਰੇ ਤੇ ਹੁਣ ਰੌਣਕ ਪਿਆਰ ਹੈ ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਨੇ ਇੱਕੋ ਵਰਗੇ ਕੱਪੜੇ ਪਾਏ ਨੇ ਗਾਤਰੇ ਕਿਰਪਾਨ ਸੋਹਣੀਆਂ ਦਸਤਾਰਾਂ ਹੱਥਾਂ ਵਿੱਚ ਕੜੇ ਤੇੜ ਕਛਹਿਰੇ ਹੱਥ ਜੁੜੇ ਨੇ ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ ਸਾਹਮਣੇ ਸਰਵ ਲੋਹ ਦਾ ਬਾਟਾ ਪਿਆ ਹੈ ਜਿਹਦੇ ਵਿੱਚ ਪਾਣੀ ਪਾਏ ਵਿਚਕਾਰ ਦੋ ਤਾਰਾ ਖੰਡਾ ਰੱਖੇ

ਹੋਣਿਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫ਼ਜ਼ ਲਾਂਦਾ ਹੈ ਉਹ ਸਿੰਘ ਲਫ਼ਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫ਼ਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬੈਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਏ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ।

ਇਹ ਸ਼ਬਦ ਅਕਾਲ ਉਸਤਤ ਵਿਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ ਮਸੀਤ ਪੂਜਾ ਔਰ ਨਿਵਾਜ ਨੂੰ ਇੱਕ ਸਮਝਣ ਦਾ ਉਪਦੇਸ਼ ਕੀਤਾ ਔਰ ਇਹ ਉਪਦੇਸ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ

ਦੇਹਰਾ ਮਸੀਤ ਸੋਈ ਪੂਜਾ ਹੋ ਨਿਵਾਜ ਹੋਈ। ਦੇਹਰਾ ਔਰ ਮਸੀਤ ਪੂਜਾ ਅਤੇ ਨਿਵਾਜ ਇਹਨਾਂ ਨੂੰ ਇੱਕ ਹੀ ਸਮਝੋ, ਕਿਉਂਕਿ ਜਿਹੜੇ ਇਹਨਾਂ ਵਿੱਚ ਫਰਕ ਸਮਝਦੇ ਨੇ ਉਹਨਾਂ ਦੇ ਮਨਾਂ ਵਿੱਚ ਹੀ ਨਫ਼ਰਤ ਰਹਿੰਦੀ ਸਦੀਆਂ ਤੋਂ।

ਕੁਝ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵੱਖਵਾਦੀ ਹੈ, ਪਰ ਸਿੱਖ ਧਰਮ ਵੱਖਵਾਦੀ ਨਹੀਂ। ਇਹ ਸਿੱਖ ਧਰਮ ਦਾ ਹੀ ਉਪਦੇਸ਼ ਹੈ। ਧਰਮ ਦੇ ਨਾਂ ਤੇ ਲੜਨ ਵਾਲਿਓ, ਸੁਣੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਕੀ ਉਪਦੇਸ਼ ਕਰਦੇ ਨੇ। ਨਾ ਮੰਦਰ ਵਿਚ ਫਰਕ ਸਮਝੋ।

ਆਪਣੇ ਮਨ ਵਿਚ ਇਕ ਗੱਲ ਸੋਚੋ, ਏਕੇ ਨੈਣ ਏਕੇ ਕਾਨ, ਸਾਰਿਆਂ ਕੋਲ ਇਕੋ ਵਰਗੀਆਂ ਅੱਖਾਂ ਨੇ, ਇਕੋ ਵਰਗਾ ਨੱਕ ਹੈ, ਇਕੋ ਵਰਗਾ ਸਰੀਰ ਹੈ, ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ ਪੰਜ ਤੱਤ ਮਿਲਾ ਕੇ, ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ। ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਮੁਸਲਮਾਨ ਅੱਲਾ ਨੂੰ ਯਾਦ ਕਰਦਾ, ਹਿੰਦੂ ਰਾਮ ਨੂੰ ਯਾਦ ਕਰਦਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਅੱਲਾ ਦਾ ਨਾਮ ਲੈਣ ਵਾਲੇ ਹੈ, ਕੁਰਾਨ ਸ਼ਰੀਫ ਪੜ੍ਹਨ ਵਾਲੇ ਹੈ। ਮੁਸਲਮਾਨ ਨੂੰ ਇਹ ਉਪਦੇਸ਼, ਹਿੰਦੂ ਨੂੰ ਕੀ ਉਪਦੇਸ਼? ਹੈ ਪੁਰਾਣ ਪੜ੍ਹਨ ਵਾਲੇ ਹਿੰਦੂ, ਹੈ ਰਾਮ ਨੂੰ ਯਾਦ ਕਰਨ ਵਾਲੇ ਹਿੰਦੂ। ਆਪਣੇ ਮਨ ਵਿੱਚ ਇਹ ਵਿਚਾਰ ਕਰ, ਇੱਕ ਬੰਦਾ ਮਸੀਤ ਵਿੱਚ ਬਹਿ ਕੇ ਨਿਵਾਜ ਪੜ੍ਹਦਾ, ਉਹ ਆਪਣੇ ਅੱਲਾ ਨੂੰ ਯਾਦ ਕਰਦਾ। ਇੱਕ ਬ੍ਰਾਹਮਣ ਮੰਦਰ ਵਿੱਚ ਬਹਿ ਕੇ ਪੂਜਾ ਕਰਦਾ, ਉਹ ਆਪਣੇ ਪਰਮੇਸ਼ਵਰ ਨੂੰ ਯਾਦ ਕਰਦਾ। ਢੰਗ ਦੋਨਾਂ ਦੇ ਅਲੱਗ ਨੇ, ਇੱਕ ਨਿਵਾਜ ਪੜ੍ਹਦਾ, ਇੱਕ ਪੂਜਾ ਕਰਦਾ, ਪਰ ਇਹ ਸੋਚਿਆ ਦੋਨਾਂ ਦਾ ਮਕਸਦ ਕੀ ਹੈ? ਮੁਸਲਮਾਨ ਅੱਲਾ ਨੂੰ ਯਾਦ ਕਰ ਰਿਹਾ, ਹਿੰਦੂ ਆਪਣੇ ਰਾਮ ਨੂੰ ਪਿਆ ਯਾਦ ਕਰਦਾ। ਮਕਸਦ ਤੇ ਦੋਨਾਂ ਦਾ

ਕੇ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ ਹਨ। ਘਰ ਸਾੜ ਦਿੱਤੇ ਜਾਂਦੇ ਹਨ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨੇ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ। ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ। ਨਹੀਂ, ਗੁਰੂ ਗੋਬਿੰਦ ਸਿੰਘ ਜੀ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ ਹੈ, ਕੋਈ ਮੱਕਾ ਕਾਬਾ ਪੂਜਦਾ ਹੈ, ਕੋਈ ਸੁੰਨਤ ਕਰਦਾ ਹੈ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ,

ਭਾਈ ਸਾਹਿਬ ਜੀ ਕਹਿ ਰਹੇ ਨੇ, ਰਾਮ ਰਹੀਮ ਕਹਾਂਦੇ ਇੱਕ ਨਾਮ। ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ, ਰਾਮ ਰਹੀਮ ਕਹਾਂਦੇ ਇੱਕ ਨਾਮ। ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ। ਹਿੰਦੂ ਰਾਮ ਕਹਿ ਰਿਹਾ, ਮੁਸਲਮਾਨ ਰਹੀਮ ਕਹਿ ਰਿਹਾ, ਪਰ ਉਹ ਇੱਕ ਹੈ। ਦੋਏ ਰਾਹ ਭੁਲਾਣੇ, ਪਰ ਦੇਖੋ

ਜੇ ਸਦੀਆਂ ਤੂੰ ਚੱਲਿਆ ਆ ਰਿਹਾ ਤੇ ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਕਿ ਭਾਈ ਕਿਉਂ ਲੜਦੇ ਹੋ, ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ

ਅਸੂਲ ਹੈ ਉਹਦੇ ਬਾਰੇ ਦੱਸਿਆ ਕਿ ਮੁਸਲਮਾਨ ਵਾਸਤੇ ਰੋਜੇ ਈਦ ਨਿਵਾਜ ਜ਼ਰੂਰੀ ਇਹਨਾਂ ਦੇ ਪੀਰ ਪੈਗੰਬਰਾਂ ਦਾ ਇਹ ਉਪਦੇਸ਼ ਪਰ ਜਿਸ ਵੇਲੇ ਮੁਗਲਾਂ ਦਾ ਰਾਜ ਹੋਇਆ ਹਿੰਦੁਸਤਾਨ ਤੇ ਤਾਂ ਔਰੰਗਜ਼ੇਬ ਜਿਹੜਾ ਕਿ ਇੱਕ ਜ਼ਾਲਮ ਬਾਦਸ਼ਾਹ ਸੀ ਉਸਨੇ ਇਹ ਹੁਕਮ ਕੀਤਾ ਸੀ ਕਿ ਹਿੰਦੁਸਤਾਨ ਵਿੱਚ ਹਿੰਦੂ ਧਰਮ ਨਹੀਂ ਰਹਿਣ ਦੇਣਾ ਤਾਂ ਪੰਡਿਤ ਕਿਰਪਾ ਰਾਮ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪੁਕਾਰ ਕੀਤੀ ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਔਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਵੀ ਠਾਕੁਰ ਦੁਆਰੇ ਢਾਏ ਜਾਂਦੇ ਰਹੇ ਭਾਈ

ਕੁਝ ਜ਼ਾਲਮ ਬਾਦਸ਼ਾਹ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਿਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਿਰ ਨੂੰ ਕਹਿੰਦੇ, ਉਹ ਮੰਦਿਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਵਕਤ ਜਿਹੜੇ ਜ਼ਾਲਮ ਕੋਲ ਸ਼ਕਤੀ ਆ ਜਾਏ ਉਹ ਫਿਰ ਗਰੀਬਾਂ ਤੇ ਜ਼ੁਲਮ ਕਰਦੇ ਹਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਔਰ ਧਰਤੀ ਤੇ ਇਤਨੇ ਪਾਪ ਹੋ ਗਏ, ਇਤਨੇ ਪਾਪ ਕਿ ਸੱਚ ਲੱਭਦਾ ਨਹੀਂ ਸੀ। ਰਾਜੇ ਜ਼ੁਲਮੀ ਹੋ ਗਏ, ਵਜ਼ੀਰ ਪਾਪ ਕਮਾਉਣ ਲੱਗ ਪਏ, ਆਪਣੇ ਭਲੇ ਵਾਸਤੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਲੜਾਉਣਾ, ਲੋਕਾਂ ਦਾ ਨਾਸ ਕਰਾਉਣਾ ਔਰ ਆਪ ਖੁਸ਼ ਹੋਣਾ। ਭਾਈ ਸਾਹਿਬ ਜੀ ਕਹਿ ਰਹੇ ਨੇ

ਇਹਨਾਂ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਬੇਹੁਰਾ ਮਸੀਤ ਸੋਈ ਪੂਜਾ ਉਹ ਨਿਵਾਜੂਗੀ। ਇਹ ਮੰਦਰ ਮਸੀਤ ਗੁਰਦੁਆਰੇ ਰੱਬ ਦਾ ਘਰ ਹਨ, ਇਹਨਾਂ ਦਾ ਅਪਮਾਨ ਕਰਨਾ ਠੀਕ ਨਹੀਂ, ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਮੰਦਰ ਮਸੀਤ ਗੁਰਦੁਆਰਾ ਇਹ ਰੱਬ ਦਾ ਵਾਹਿਗੁਰੂ ਦਾ ਰਾਮ ਦਾ ਘਰ ਹੈ ਭਗਵਾਨ ਦਾ ਘਰ ਹੈ, ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ ਹੈ, ਇੱਕ ਪਾਸੇ ਕਹਿੰਦਾ ਉਹ ਰੱਬ ਦਾ ਘਰ ਹੈ, ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਹੈ ਉਹ ਇਸ ਪਾਸੇ ਤੁਰ ਪੈਂਦਾ ਹੈ ਕਿ ਧਾਰਮਿਕ ਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ। ਜਿਹੜੇ ਲੋਕ ਧਾਰਮਿਕ ਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ, ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ ਹੈ। ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ ਖੁਦ ਮਿਲ ਜਾਏਗਾ।

ਰੱਬ ਤੂੰ ਭੁੱਲਿਆ ਨੇ ਸਾੜਿਆ ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ, ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼ ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ੀਆ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿੱਚ ਧਰਮ ਹੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ ਹੈ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਹੈ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ,

ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਰ ਵਿਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ, ਕਿ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾਂ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿੱਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਣ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਣ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ। ਇਸ ਮੰਤਵ ਲਈ ਉਹਨਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਣ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਣ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ। ਪਰ ਭੇਖਣ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸੋਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁਰਾ ਮਸੀਹ ਸੋਈ ਪੂਜਾ ਹੋ ਨਿਵਾਜ ਹੋ ਹੀ ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ। ਪਰ ਫਿਰ ਵੀ ਦੇਖੋ ਆਮ ਹੁੰਦਾ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ, ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ ਹੋ।

ਬਾਂਦ ਏਕੇ ਦੇਵੇ ਏਕੇ ਬਾਂਦ ਇੱਕੋ ਵਰਗੀ ਅੱਖਾਂ ਇੱਕੋ ਵਰਗਾ ਨੱਕ ਇੱਕੋ ਵਰਗਾ ਸਰੀਰ ਇੱਕੋ ਵਰਗੀ ਬੋਲੀ ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ ਅੰਦਰ ਪਰਮੇਸ਼ਰ ਦੀ ਜੋਤ ਅੱਲਾ ਦਾ ਨੂਰ ਕਹਿ ਲੋ ਪਰਮੇਸ਼ਰ ਦੀ ਜੋਤ ਕਹਿ ਲੋ ਵਾਹਿਗੁਰੂ ਦਾ ਨਿਵਾਸ ਕਰ ਲੋ ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਣਾ ਚਾਹੀਦਾ ਇਨਸਾਨ ਨੂੰ ਇਨਸਾਨ ਦਾ ਘਰ ਨਹੀਂ ਸਾੜਨਾ ਚਾਹੀਦਾ ਇਨਸਾਨ ਨੂੰ ਇਨਸਾਨ ਪਿਆਰ ਕਰੇ ਤਾਂ ਹੀ ਇਸ ਸੰਸਾਰ ਵਿੱਚ ਆਇਆ ਉਹਦਾ ਸਫਲ ਹੋਵੇਗਾ।

ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਝੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰੂ ਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਵੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫਿਰ ਇਸ ਉਪਦੇਸ਼ ਨੂੰ ਆਪਾਂ ਸਾਰੇ ਹਿਰਦੇ

ਕਾਗਜ਼ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੂਪ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ?

करबाहिर तेरा प्रसाद, तू जन के है संग।

0: You're listening to SeekNet Radio, broadcasting live Gurbani Kirtan 24 hours a day from around the world.
1: Beta, aaj main tanu Bhagat Namdev ji di bani sunana. Main andle ki dekh, tera naam khundkara.
2: Khundkara kyon da Gurudev?
1: Khundkara lakdi de us tukde nu kehnde ne, jis utte patra tikaya janda.
2: Patra kyon da?
1: Jis utte tobi kapde tukde ne. ਭਗਵ ਨਾਮਦੇਵ ਜੀ ਦਾਤ ਦੇ ਛੀਨੇ ਸਨ ਕੱਪੜੇ ਧੋਂਦੇ ਧੋਂਦੇ ਉਹ ਆਪਣੀ ਆਤਮਾ ਨੂੰ ਹਰੀ ਨਾਮ ਨਾਲ ਧੋਂਦੇ ਸਨ ਇਸੇ ਲਈ ਉਹਨਾਂ ਨੇ ਕਿਹਾ ਕਿ ਹੇ ਪ੍ਰਭੂ ਮੈਨੂੰ ਤੇਰੇ ਨਾਂ ਦੀ ਉਹ ਉਨੀ ਟੇਕ ਜਿੰਨੀ ਕਿ ਪਟੜੇ ਨੂੰ ਖੁੰਦਕਾਰੇ ਦੀ

ਬੇਨਤੀ ਕਰਨੀ ਹੈ, ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ।

ਸਭ ਸੁਵਿਸਾਹ ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿਹੜਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁਖ ਦੀ ਪ੍ਰਾਪਤੀ ਹੋ, ਵਾਧੂ ਸੁਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਲਈ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਉ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਉ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ

ਸਭ ਹੋਏ ਤੁਦ ਬਿਨ ਦੂਜਾ ਨਾ ਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰਾ ਪੁਰਾਣਾ ਕੰਮ ਰਿਹਾ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ ਤੁਦ ਬਿਨ ਕਵਨ ਕਰੇ ਪ੍ਰਤਪਾਲਾ ਮੈਂ ਤੇਰੀ ਸ਼ਰਨ ਪੈ ਰਿਹਾ ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ ਤੇਰੀ ਸਮਰੱਥਾ ਹੈ ਤੂੰ ਜਲ ਥਲ ਮਈਲ ਰਿਹਾ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਤੂੰ ਸਭ ਤੋਂ ਨੇੜੇ ਵਸਣਾ

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਇਹ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ

ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਲੈ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ।

ई पावन पवित्र शब्द साहिब श्री गुरु नानक पातशाह दा उच्चारण कीता। जिस शब्द अंदर सतगुरु गुरु नानक पातशाह सानो कलयुग जीवां नूं उपदेश देंदे होए ए गल समझांदे, असी चंगे क्यों नहीं। कदी किसे मनुख ने अपने आप नूं भी माड़ा आखिया? ਉਹ ਤੇ ਕਹਿੰਦਾ ਮੇਰੇ ਵਰਗਾ ਚੰਗਾ ਹੈ ਹੀ ਕੋਈ ਨਹੀਂ, ਜਿੰਨਾ ਮੈਂ ਸਿਆਣਾ, ਜਿੰਨਾ ਮੈਂ ਸੁਗੜ, ਜਿੰਨਾ ਮੈਂ ਗੁਣਵਾਨ, ਜਿੰਨਾ ਮੈਂ ਗਿਆਨੀ, ਮੇਰੇ ਵਰਗਾ ਕੋਈ ਸੰਸਾਰ ਵਿੱਚ ਨਹੀਂ। ਪਰ ਸਾਹਿਬ ਕਹਿੰਦੇ ਨੇ ਭਾਈ ਚੰਗਾ ਕਿਸੇ ਚੰਗਿਆਈ ਨਾਲ ਹੁੰਦਾ, ਸ਼ੁਭ ਗੁਣਾਂ ਦੇ ਨਾਲ ਹੁੰਦਾ। ਆਪਣੇ ਆਪ ਚੰਗੇ ਬਣ ਬਹਿਣਾ ਉਸ ਨੂੰ ਚੰਗਾ ਨਹੀਂ ਆਖਦੇ। ਇਧਰ ਪੱਟ ਬਾਣੀ ਵਿੱਚ ਕਹਿੰਦੇ ਨੇ ਚੰਗੇ ਕਿਵੇਂ ਹੋ ਸਕਨੇ ਆ ਜੇ ਸਾਡੇ ਅੰਦਰ ਮਾਲਕ ਦੀ ਸਮਝ ਮੁਤਾਬਕ ਗੁਣ ਹੋਣ। ਤੇ ਜੇ ਹੇ ਪਰਮਾਤਮਾ ਤੇਰੇ ਸ਼ੁਭ ਗੁਣ ਸਾਡੇ ਅੰਦਰ ਇੱਕ ਵੀ ਨਹੀਂ ਤੇ ਅਸੀਂ ਆਪਣੇ ਆਪ ਨੂੰ ਚੰਗੇ ਕਿਵੇਂ ਖਵਾ ਸਕਨੇ। ਪੱਟ ਤਾਂ ਐਸਾ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਈ। ਹੇ ਮੇਰੇ ਪਾਤਸ਼ਾਹ, ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ, ਮੇਰੇ ਅੰਦਰ ਇੱਕ ਵੀ ਗੁਣ ਨਹੀਂ ਹੈ, ਕਿਉਂਕਿ ਚੰਗਾ ਤੇ ਮੈਂ ਗੁਣ ਨਾਲ ਹੋਣਾ ਹੈ ਨਾ। ਪਰ ਜੇ ਮੇਰੇ ਅੰਦਰ ਇੱਕ ਵੀ ਗੁਣ ਨਾ ਹੋਵੇ ਤੇ ਮੈਂ ਚੰਗਾ ਕਿਵੇਂ ਹੋ ਸਕਦਾ ਹਾਂ।

ਸਭ ਤੋਂ ਵੱਡਾ ਅਵਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ। ਏਦੋਂ ਵੱਡਾ ਹੋਰ ਅਵਗਣ ਕਿਹੜਾ ਹੋ ਸਕਦਾ ਹੈ।

0: ਕਿ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ।
1: ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ।
0: ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ ਹੈ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਲੰਤ ਜਮ ਤ੍ਰਾਸ ਮਿਟਾਈ, ਅੰਤ ਵਿੱਚ

ਇਹ ਗੁਰੂ ਰਾਮਦਾਸ ਸਾਨੂੰ ਭੁੱਲਿਆਂ ਭਟਕਿਆਂ ਨੂੰ ਔਗਣ ਹਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਔਗਣ ਬਖਸ਼ਾ ਸਕੀਏ। ਆਪਣੇ ਔਗਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿੱਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਸਲਾਇਆ। ਇਹ ਜਿਹੜਾ ਸਾਡਾ ਮਨ ਹੈ ਅਨਰਸਾਂ ਵਿੱਚ ਲਪਟਿਆ ਹੋਇਆ, ਘਰ ਮੰਦਰ ਕੋੜੇ ਖੁਸ਼ੀ, ਕੋਈ ਘਰ ਮੰਗਣ ਲੱਗ ਪੈਂਦਾ, ਕੋਈ ਖੁਸ਼ੀਆਂ ਮੰਗਦਾ, ਕੋਈ ਕਹਿੰਦਾ ਘਰ ਅੰਦਰ ਕੋੜੇ ਹੋਣ, ਸੁੱਖ ਦਾ ਸਾਰਾ ਸਾਜੋ ਸਮਾਨ ਹੋਵੇ। ਕਦੀ ਕਿਸੇ ਨੇ ਪਰਮਾਤਮਾ ਨੂੰ ਵੀ ਮੰਗਿਆ, हे परमात्मा जिथे सारे सुख होण ओथे तेरी याद भी होवे। करो रसना नु पवित्र गज के आखो सतनाम। घर मंदिर कोड़े खुशी मन अनरस लाया, ए जेड़ा मन है इनू अनरसा विच असी लपटाया होया, अनरसा दे विच लाया होया। हे परमात्मा तेरे नाम दा असी कदी स्वाद नहीं चखिया, अनरस ते असी बहुत चखदे हां ਪਰ ਸਿਮਰਨ ਦਾ ਸਵਾਦ ਅਸੀਂ ਚੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਗੇ ਸਾਹਿਬ

ਇਹ ਮੇਰੇ ਰਾਮ, ਇਹ ਸਾਡੇ ਨੀਵੇਂ ਕਰਮ, ਮੰਦੇ ਭਾਗ ਮੈੜੇ ਕਰਮ, ਤੂੰ ਸਾਨੂੰ ਬਖਸ਼ ਲੈ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਇਹਨਾਂ ਕੁਕਰਮਾਂ ਵਿੱਚ ਪੈ ਕੇ ਅਸੀਂ ਅਵਗਣ ਤੇ ਇਕੱਠੇ ਕਰ ਰਹੇ ਨੇ, ਸਾਡੇ ਅੰਦਰ ਗੁਣ ਕੋਈ ਵੀ ਨਹੀਂ ਪੈਦਾ ਹੋਇਆ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਆਪਾਂ ਜਦੋਂ ਗੁਰੂ ਦਰਬਾਰ ਆਈਏ ਨਾ, ਉਦੋਂ ਕੋਸ਼ਿਸ਼ ਕਰਿਆ ਕਰੀਏ ਕਿ ਹੱਥ ਬੰਨ ਕੇ ਬੇਨਤੀ ਕਰਿਆ ਕਰੀਏ, ਹੇ ਪ੍ਰਮਾਤਮਾ ਤੂੰ ਕਰ ਕਿਰਪਾ, ਮੈਂ ਇੱਥੇ ਇੱਕ ਅਵਗਣ ਛੱਡ ਜਾਵਾਂ ਤੇ ਇੱਥੋਂ ਇੱਕ ਗੁਣ ਲੈ ਜਾਵਾਂ। ਕਿਉਂਕਿ ਇੱਕ ਇੱਕ ਅਵਗਣ ਛੱਡੀ ਜਾਵਾਂਗੇ, ਇੱਕ ਇੱਕ ਗੁਣ ਗ੍ਰਹਿਣ ਕਰੀ ਜਾਵਾਂਗੇ, ਇੱਕ ਦਿਨ ਐਸਾ ਆ ਜਾਏਗਾ ਕਿ ਅਵਗਣਾਂ ਦਾ ਨਾਸ ਹੋ ਜਾਏਗਾ, ਗੁਣਾਂ ਦੀ ਪ੍ਰਵਿਰਤੀ ਹੋ ਜਾਏਗੀ। ਪਰ ਜੇ ਆਪਾਂ ਕੋਸ਼ਿਸ਼ ਕਰੀਏ ਤੇ ਤਾਂ ਹੀ ਨਾ। ਹੁਣ ਤੁਸੀਂ ਦੇਖ ਲਓ, ਬੱਚੇ ਨੂੰ ਅਸੀਂ ਨਰਸਰੀ ਚ ਬਿਠਾਨੇ ਆ ਪਹਿਲੀ ਕਲਾਸ ਵਿੱਚ, ਉਸ ਤੋਂ ਬਾਅਦ ਅੱਗੇ ਉਹ ਇੱਕ ਦੋ ਤਿੰਨ ਕਰਦਾ ਕਰਦਾ ਕਿੱਥੇ ਤੱਕ ਪਹੁੰਚ ਜਾਂਦਾ। ਬਸ ਇੰਜ ਸਮਝ ਲਓ ਕਿ ਅੱਜ ਅਸੀਂ ਨਰਸਰੀ ਚ ਆਏ ਆ ਤੇ ਗੁਰੂ ਨਾਨਕ ਦੇ ਸਕੂਲ ਵਿੱਚ ਪੜ੍ਹਨਾ ਹੈ, ਤੇ ਜਿਸ ਵੇਲੇ ਗੁਰੂ ਨਾਨਕ ਪੜ੍ਹਾ ਰਹੇ ਹੁਣ ਬੈਠੇ, ਉਦੋਂ ਪੜ੍ਹਦਿਆਂ ਕੋਸ਼ਿਸ਼ ਕਰਿਆ ਕਰੀਏ, ਮਾਲਕ ਇੱਕ ਸਬਕ ਰੋਜ਼ ਦੇ ਦੇ, ਇੱਕ ਸਬਕ ਰੋਜ਼ ਚਾਹੀਦਾ ਹੈ। ਜੇ ਇੱਕ ਇੱਕ ਸਬਕ ਕਰਦੇ ਹਾਂ, ਅਸੀਂ ਉਸ ਗੁਣਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦਿਨ ਗੁਣ ਹੀ ਰਹਿਣਗੇ, ਅਵਗਣ ਨਾਸ ਹੋ ਜਾਣਗੇ। ਕਿਉਂਕਿ ਗੁਰੂ ਨਾਨਕ ਦਾ ਦਰ ਐਸਾ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਇਹ ਤੇ ਨਿਰਗੁਣਾਂ ਨੂੰ ਗੁਣਵਾਨ ਬਣਾ ਦਿੰਦੇ ਹਨ। ਤੇ ਇਸ ਦਰ ਤੇ ਆ ਕੇ ਵੀ ਅਸੀਂ ਅਵਗਣ ਨਹੀਂ ਛੱਡਦੇ, ਧਿਆਨ ਦੇਣਾ, ਅਵਗਣ ਨਹੀਂ ਛੱਡਦੇ, ਬਲਕਿ ਅਸੀਂ ਆਉਣਾ ਛੱਡ ਦਿੰਦੇ। ਕਹਿੰਦੇ ਨੇ ਇੱਕ ਵਿਅਕਤੀ ਇੱਕ ਤੀਰਥ ਤੇ ਗਿਆ ਤੇ ਤੀਰਥ ਤੇ ਬੈਠਿਆਂ ਮੁਖੀ ਪੰਡਿਤ ਨੇ ਆਖਿਆ, ਹੇ ਭਾਈ ਤੇਰੇ ਇੱਥੇ ਬਜ਼ੁਰਗ ਵੀ ਆਇਆ ਕਰਦੇ ਸਨ, ਤੂੰ ਵੀ ਆਇਆ। ਉਹ ਜਦੋਂ ਵੀ ਆਉਂਦੇ ਸਨ, ਕੋਈ ਨਾ ਕੋਈ ਅਵਗਣ ਛੱਡ ਜਾਂਦੇ ਸਨ, ਕੋਈ ਨਾ ਕੋਈ ਚੀਜ਼ ਛੱਡ ਜਾਂਦੇ ਸਨ, ਪ੍ਰਣ ਕਰਕੇ ਜਾਇਆ ਕਰਦੇ ਸਨ, ਤੇ ਤੂੰ ਵੀ ਕੁਝ ਪ੍ਰਣ ਕਰ ਜਾ, ਤੂੰ ਵੀ ਕੁਝ ਤਿਆਗ ਦੇ, ਤੂੰ ਵੀ ਕੁਝ ਛੱਡ ਦੇ। ਕਹਿੰਦਾ ਤੁਸੀਂ ਹੁਕਮ ਕਰੋ ਕੀ ਛੱਡਾਂ। ਕਹਿੰਦੇ ਨੇ ਹੁਣ ਪੰਡਿਤ ਜੀ ਨੇ ਕੁਝ ਵਸਤੂਆਂ ਕੁਝ ਚੀਜ਼ਾਂ ਦੇ ਨਾਂ ਲੈ ਕੀ ਛੱਡ ਸਕਦਾ। ਜਿਸ ਵੇਲੇ ਅੱਜ ਉਹਨਾਂ ਨੇ ਉਹ ਅਵਗਣਾਂ ਦਾ ਨਾਂ ਲਿਆ ਕਿ ਇਹਨਾਂ ਵਿੱਚੋਂ ਕੁਝ ਵੀ ਛੱਡ ਦੇ, ਇਹ ਵਿਅਕਤੀ ਇਹ ਪ੍ਰਾਣੀ ਕਹਿੰਦਾ ਪੰਡਿਤ ਜੀ ਜਿਹੜੀਆਂ ਗੱਲਾਂ ਤੁਸੀਂ ਛੱਡਣ ਲਈ ਕਹਿ ਰਹੇ ਹੋ, ਮੈਂ ਇਹ ਤੇ ਨਹੀਂ ਛੱਡ ਸਕਦਾ, ਹਾਂ ਇਹ ਹੋ ਸਕਦਾ ਮੈਂ ਇੱਥੇ ਆਉਣਾ ਹੀ ਛੱਡਿਆ, ਮੈਂ ਦੁਬਾਰਾ ਨਹੀਂ ਆਵਾਂਗਾ। ਐਸੇ ਵੀ ਵਿਅਕਤੀ ਹਨ, ਉਹ ਅਵਗਣ ਨਹੀਂ ਤਿਆਗਦੇ, ਆਉਣਾ ਛੱਡ ਦਿੰਦੇ ਨੇ। ਕਈ ਕਈ ਵਾਰ ਔਖੇ ਹੋ ਜਾਂਦੇ ਨੇ ਕਿ ਸੱਚ ਦੀ ਗੱਲ ਸੁਣੀਏ, ਕਿਉਂ ਕੌਣ ਹੁੰਦਾ ਕੋਈ ਸਾਨੂੰ ਸੱਚ ਕਹਿਣ ਵਾਲਾ, ਆਪਾਂ ਜਿਵੇਂ ਚੱਲ ਰਹੇ ਹਾਂ ਠੀਕ ਹੈ। ਨਹੀਂ ਭਾਈ, ਇਸ ਗੁਰੂ ਦੇ ਦਰ ਤੇ ਆਏ ਆ, ਆਪਾਂ ਕੋਸ਼ਿਸ਼ ਕਰੀਏ ਇੱਕ ਇੱਕ ਅਵਗਣ ਤਿਆਗਣ ਦੀ, ਤੇ ਗੁਰੂ ਸਾਨੂੰ ਗੁਣ ਦੇਵੇਗਾ। ਤੇ ਐਸਾ ਨਹੀਂ ਨਾ ਕਰਾਂਗੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ ਗਲ ਜਾਣਗੇ। ਇਸ ਲਈ ਸਾਹਿਬ ਕਹਿੰਦੇ ਨੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਤੇ ਗੁਣਵੰਤਾ, ਮੈਂ ਤੇ ਔਗਣਹਾਰਾ ਤੇਰੇ ਦਰ ਤੇ ਆਇਆ। ਹੇ ਮੇਰੇ ਮਾਲਕ ਤੂੰ ਗੁਣਵਾਨ ਹੈ, ਤੇਰੇ ਅੰਦਰ ਗੁਣ ਹਨ ਤੇ ਤੂੰ ਸਾਡੇ ਤੇ ਕਰ ਕਿਰਪਾ।

ਅਸੀਂ ਚੰਗੇ ਕਿਉਂ ਨਹੀਂ? ਜੇ ਮਨੁੱਖ ਚੰਗਿਆਈ ਵੱਲ ਤੁਰੇ ਨਾ, ਉਹ ਆਪਣੇ ਗੁਣ ਹੀ ਗਿਣੀ ਜਾਂਦਾ, ਕਹਿੰਦਾ ਵੇਖੋ ਮੇਰੇ ਅੰਦਰ ਕਿੰਨੇ ਗੁਣ ਨੇ। ਕਦੀ ਅਸੀਂ ਪਰਮਾਤਮਾ ਦੇ ਗੁਣਾਂ ਵੱਲ ਵੀ ਧਿਆਨ ਦਿੱਤਾ? ਜੇ ਇੱਕ ਵਿਅਕਤੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਕੀ ਅਸੀਂ ਪਰਮਾਤਮਾ ਦੇ ਗੁਣ ਗਿਣ ਸਕਦੇ ਹਾਂ? ਨਹੀਂ। ਇੱਥੇ ਇਹ ਕਹਿਣਾ ਪਏਗਾ, ਹੇ ਪਰਮਾਤਮਾ ਤੂੰ ਬੇਅੰਤ ਹੈ, ਮੇਰੇ ਅੰਦਰ ਅਵਗੁਣ ਬਤੇਰੇ ਨੇ, ਮੈਂ ਤੇ ਅਵਗੁਣ ਬਖਸ਼ਾਣ ਆਇਆ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਰੂਪ ਨਹੀਂ ਮੇਰਾ ਤੇ ਰੂਪ ਵੀ ਚੰਗਾ ਨਹੀਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਰੂਪ ਕਿਹੜਾ। ਸਾਨੂੰ ਆਪਣੀ ਸੁੰਦਰਤਾ ਤੇ ਮਾਣ ਹੈ, ਖੂਬਸੂਰਤੀ ਤੇ ਮਾਣ ਹੈ ਕਿ ਅਸੀਂ ਬੜੇ ਖੂਬਸੂਰਤ ਹਾਂ। ਸਾਹਿਬ ਕਹਿੰਦੇ ਨੇ ਨਾ ਭਾਈ, ਇੱਥੇ ਰੂਪ ਹੈ ਸੇਵਾ ਦਾ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ। ਕਈਆਂ ਨੂੰ ਮਾਣ ਹੁੰਦਾ ਕਿ ਮੇਰੀ ਜਾਤ ਬੜੀ ਉੱਚੀ ਹੈ, ਮੈਂ ਬੜੀ ਉੱਚੀ ਕੁੱਲ ਵਿੱਚੋਂ ਹਾਂ। ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਰੂਪ ਹੈ ਸੇਵਾ ਦਾ ਤੇ ਜਾਤ ਹੈ ਨਾਮ ਜਪਣ ਵਾਲਿਆਂ ਦੀ। ਉੱਚੀ ਕੁੱਲ ਵਿੱਚ ਕੌਣ ਨੇ? ਜਿਨ੍ਹਾਂ ਕੋਲ ਸਿਮਰਨ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਹੇ ਪ੍ਰਮਾਤਮਾ, ਮੇਰੇ ਕੋਲ ਕੋਈ ਐਸਾ ਢੰਗ ਵੀ ਨਹੀਂ। ਫਿਰ ਕਹਿੰਦੇ ਨੇ ਕਿਆ

ਹੁਣ ਜਿਸ ਮਿੱਤਰ ਨੇ ਆਪਣੇ ਮਿੱਤਰ ਨੂੰ ਕੰਮ ਕਿਹਾ ਸੀ ਉਹਨੂੰ ਵੀ ਯਾਦ ਆ ਗਿਆ, ਤੇ ਜਿਸ ਨੇ ਹਾਮੀ ਭਰੀ ਸੀ ਉਹਨੂੰ ਵੀ ਯਾਦ ਆ ਗਿਆ, ਹੁਣ ਜਿਸ ਨੇ ਕੰਮ ਆਖਿਆ ਸੀ ਉਹ ਕਹਿਣ ਲੱਗਾ ਲੈ ਮੇਰਾ ਮਿੱਤਰ ਮਿਲਿਆ, ਕੰਮ ਹੋਇਆ ਹੋਣਾ, ਮੈਂ ਅੱਜ ਇਹਨੂੰ ਪੁੱਛਣਾ, ਤੇ ਜਿਹਨੇ ਕਰਨਾ ਸੀ ਉਹਨੇ ਕੀਤਾ, ਕੋਈ ਨੀ ਹੁਣ ਉਹ ਅੱਖ ਬਚਾਉਂਦਾ। ਕਹਿੰਦਾ ਕਿਤੇ ਹੋਵੇ ਨਾ ਹੋਵੇ ਇਹ ਅੱਖ ਪਰਾਂ ਕਰੇ ਤੇ ਮੈਂ ਕੋਲੋਂ ਦੀ ਲੰਘ ਜਾ, ਇਹਦਾ ਮੇਰਾ ਸਾਹਮਣਾ ਨਾ ਹੋਵੇ। ਜੇ ਸਾਹਮਣਾ ਹੋ ਗਿਆ ਇਹਨੇ ਮੈਨੂੰ ਪੁੱਛਣਾ ਮਿੱਤਰਾ ਸੁਣਾ ਕੰਮ ਕੀਤਾ ਹੀ, ਮੈਂ ਜਵਾਬ ਕੀ ਦੇਵਾਂਗਾ, ਕੀ ਆਖਾਂਗਾ। ਸਾਹਿਬ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਨੇ ਤੇਰੇ ਜਿੰਮੇ ਇੱਕ ਡਿਊਟੀ ਲਾਈ ਸੀ। ਜਦੋਂ ਤੂੰ ਪਰਮਾਤਮਾ ਤੋਂ ਆਇਆ ਹੈ ਨਾ, ਤੂੰ ਸੰਸਾਰ ਵਿੱਚ ਜਨਮ ਲਿਆ ਹੈ ਨਾ, ਮਾਤਾ ਦੇ ਗਰਭ ਵਿੱਚ ਸੈਂ, ਉਦੋਂ ਤੂੰ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ, ਹੇ ਪਰਮਾਤਮਾ ਇੱਕ ਵਾਰ ਸੰਸਾਰ ਵਿੱਚ ਭੇਜ, ਮੈਂ ਤੇਰਾ ਸਿਮਰਨ ਜ਼ਰੂਰ ਕਰਾਂਗਾ, ਉਦੋਂ ਇੱਕ ਵਾਅਦਾ ਕੀਤਾ ਹੋਇਆ। ਕਹਿੰਦੇ ਨੇ ਹੁਣ ਉਹ ਤੇ ਤੂੰ ਭੁੱਲ ਗਏ ਹੈ, ਤੇ ਪਰਮਾਤਮਾ ਦਾ ਸਾਹਮਣਾ ਕਿਵੇਂ ਕਰੇ। ਜਦੋਂ ਪਰਮਾਤਮਾ ਦੇ ਸਾਹਮਣੇ ਹੋਇਆ ਉਹਨੇ ਪਹਿਲੇ ਪੁੱਛਣਾ ਸੁਣਾ ਮਿੱਤਰਾ ਜਿਹੜਾ ਵਾਅਦਾ ਕਰ ਗਿਆ ਸੈਂ ਉਹ ਪੂਰਾ ਕੀਤਾ ਹੀ, ਨਾਮ ਜਪਿਆ ਨਾ ਤੇਰਾ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਸਿਮਰਨ ਨਹੀਂ ਕੀਤਾ, ਜਿਹੜਾ ਵਾਅਦਾ ਕੀਤਾ ਸੀ ਮੈਂ ਪੂਰਾ ਨਹੀਂ ਕਰ ਸਕਿਆ। ਸਾਹਿਬ ਕਹਿੰਦੇ

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

ਕਿਉਂਕਿ ਸਾਹਿਬ ਕਹਿੰਦੇ ਨੇ ਸੇਵਾ ਔਖੀ ਬੜੀ ਹੈ, ਨਾ ਮੈਂ ਰੂਪ ਨਾ ਬੰਕੇ ਨੈਣਾ, ਸੇਵਾ ਰੂਪੀ ਰੂਪ ਚੰਗਾ ਨਹੀਂ। ਅੱਜ ਵੀ ਅਸੀਂ ਵੇਖ ਲੋ ਸੇਵਾ ਕਰਦੇ ਤੇ ਹਾਂ, ਪਰ ਸੇਵਾ ਕਰਕੇ ਜਦ ਤੱਕ ਕਿਸੇ ਨੂੰ ਸੁਣਾਉਣਾ ਲਈਏ ਸਾਨੂੰ ਚੈਨ ਨਹੀਂ ਆਉਂਦਾ, ਕਿਸੇ ਨੂੰ ਦੱਸ ਲਈ ਨਾ ਲਈਏ ਸਾਨੂੰ ਚੈਨ ਨਹੀਂ ਮਿਲਦਾ ਕਿ ਮੈਂ ਸੇਵਾ ਕੀਤੀ। ਭਾਈ ਸੇਵਾ ਕਰਨ ਵਾਲਾ ਕਦੀ ਆਖਦਾ ਨਹੀਂ, ਕਹਿੰਦਾ ਨਹੀਂ, ਉਹਦੀ ਸੇਵਾ ਆਪਣੇ ਆਪ ਨਜ਼ਰ ਆ ਜਾਂਦੀ। ਤੇ ਕਹਿੰਦੇ ਨੇ ਸੇਵਾ ਦਾ ਰੂਪ ਚੰਗਾ ਕੇਵਲ ਉਸੇ ਦਾ ਹੈ ਜਿਹੜਾ ਸੇਵਾ ਕਰੇ ਜਿਤਾਵੇ ਨਾ, ਸੇਵਾ ਕਰੇ ਪਰ ਦੱਸੇ ਨਾ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੇ। ਭਾਈ ਸਾਹਿਬ ਜੀ ਜ਼ਿਕਰ ਕਰਦੇ

सेवा तो बिना यह जीवन सफला नहीं हो सकता, क्योंकि सेवा ते सिमरन, मैं तुहाडे चोली इक गल पान लगा याद रखियो, सेवा ते सिमरन ए दो पंख ने, जब तक ए दोवें पंख ना होण तद तक परमात्मा तक नहीं पहुंचा जा सकता। जिवें पंछी दे दो पर हन, दो पंख हन, दो पंख होण उड़ारी मार के किते भी जा सकता है, हे गुरसिख सेवा ते सिमरन दो पंख हन, जिन्हां नूं ए दो पंख मिल जाण ओ उड़ारी ला के किते भी जा सकदे, उच्च अवस्था ते पहुंचा जा सकता है, पर जब तक सेवा ते सिमरन ना होवे तद तक कुछ नहीं हो सकता। ना महरूप ना बंके नैना, हुण बंके नैना दा भाव की है? साहब कहिंदे ने, हे मनुख इंसान, मैं तेनूं नैन दित्ते सन के तू परमात्मा नूं वेखी, पर तू ते परतरिया रूप ते पराया धनी वेखी जाना है। तेनू मैं नेत्र किसले दिते सन? दोए दोए लोचन पेखा हों हर बिन अवर ना देख, नैन रहे रंग राई अब बेगल कहना जा। ये नैन मिले सन परमात्मा नू वेखण वास्ते, पर इन्हां नैना ने बुरियाई तकी है। जदो तकिया है बुरा तकिया है, इनी कोशिश की थी, ए नेत्रो मेरे ओ हर तुम में जोत तारी हर बिन अवर ना देखो। तू वेख, पर जिस वेले भी वेख हरी दा रूप वेख, ना मैं रूप ना बंके नैना ना कुल टंग। हुण कुल कहिंदे ने जात नू, कुल किदी उच्ची है, ना कुल ठंग ना मीठे बहना। मैं हुने जिक्र कर रहा सा, कुल उची ओना दी जेड़े सिमरन कर दे, जेड़े बंदगी कर दे ने, जेड़े सेवा कर दे ने। ते हे परमात्मा मैनू ठंग भी चंगा ना मिले, क्योंकि कोई ना कोई ते ठंग होना चाहिए कि परमात्मा सानू आप बुलान लग पवे। ना मीठे बहना, हे परमात्मा मेरे बोल भी चंगे नहीं। जपजी साहब पढ़ने वालिया नूं पता है, वो जानते ने कि गुरु पातशाह ने एक गल बड़े कमाल दी कही है, कहिंदे ने परमात्मा मोह के बोलन बोली है जित सुन तरे प्यार। हे परमात्मा बोल केड़े ने, वो बोल मैनू भी दे, मैं ओही बोल बोलना चाहना जेड़े बोल सुन के तू साडे नाल प्यार करे। मैं पिछे जा जिक्र कीता सी कि बोल एक ऐसी चीज है, एक बोल बोलिया कईयां दा मन टुट जांदा है, एक बोल बोलिया कई गुरु नाल जुड़ जांदे ने। फिर इसलिए हे मनुख बोल, ओ बोल जिदे नाल तेरा प्यार परमात्मा नाल जुड़े, बल्कि तू परमात्मा नाल टुट ना जाए। मोह के बोलन बोली, आपां कदी पुछ कीती आ बोल केड़े ने? जेड़े बोल सुन के परमात्मा साडे नाल प्यार करन लग पवे। इसलिए सतगुरु कहिंदे ने असी चंगे नहीं, क्योंकि कोई भी काम असी मालक दी मर्जी नाल नहीं करदे। असी जो कुछ करने अपनी मर्जी नाल ही करी जाने, जो साडे मन च आउंदा है असी करी जा रहे हैं। कदी परमात्मा नूं असी नहीं पुछिया, हे परमात्मा तेनू चंगा की लगदा? जिवें तू कवे मैं उवें बोलना, जिवें तू रखे मैं उवें रहा, जिवें तू चलावे मैं उवें चलना, जिवें तू आखे मैं उवें करा। फिर ते असीं कह सकने आ कि परमात्मा साडे ते मेहरबान है, पर जे परमात्मा दी गल ही नहीं मननी ते परमात्मा खुश किवें होवेगा? आओ आपां ख्याल कर रहे हां असीं चंगे क्यों नहीं, क्योंकि जिस वेले मनुख इस ख्याल ते पहुंच जांदा है उहनूं कुछ ना कुछ मिलदा है। ते जदों उह इस अवस्था ते होवे कि मेरे नालों चंगा किहड़ा हो सकदा, ते फिर भाई गल नहीं बनदी। मैनूं ख्याल चेते आया तुहाडी झोली पावां, कहिंदे ने एक दफा एक बजुर्ग एक नगर दे बाहर दी लंघ रहा सी, ते पिछो आवाज पई, आवाज मारन वाला एक नौजवान सी। उसने आवाज मार के आखिया, ओ बाबा जरा रुक। बाबा जी रुक गए। जिस वेले वो बाबा जी रुक गए, कोल आया ते बाबा जी ने बड़े प्यार नाल बोल के आखिया, हां भाई दस, तू मैनू रुकाया है ते आवाज मारी है,
ਕੀ ਕੰਮ ਹੈ? ਕਹਿਣ ਲੱਗਾ, ਬਾਬਾ ਮੈਨੂੰ ਇਹ ਦੱਸ, ਇਹ ਜਿਹੜਾ ਨਗਰ ਹੈ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਕਿਹੋ ਜਿਹੇ ਨੇ ਲੋਕ? ਕਹਿੰਦਾ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਮੈਂ ਤੈਨੂੰ ਇਹ ਦੱਸਾਂ, ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ, ਉਥੋਂ ਦੇ ਲੋਕ ਕਿਹੋ ਜਿਹੇ ਨੇ? ਕਹਿਣ ਲੱਗਾ, ਜਿੱਥੋਂ ਮੈਂ ਆਇਆ ਉਥੇ ਬੜੇ ਮਾੜੇ ਲੋਕ ਰਹਿੰਦੇ, ਬਹੁਤ ਮਾੜੇ। ਇਸ ਲਈ ਮੈਂ ਉਹ ਨਗਰ ਛੱਡ ਕੇ ਇਸ ਨਗਰ ਵਿੱਚ ਆਇਆ, ਹੁਣ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਬਾਬੇ ਨੇ ਜਵਾਬ ਦਿੱਤਾ, ਭਾਈ ਵਾਪਸ ਚਲਾ ਜਾ, ਇੱਥੋਂ ਦੇ ਲੋਕ ਉਦੋਂ ਵੀ ਮਾੜੇ ਨੇ, ਉਦੋਂ ਵੀ ਮਾੜੇ, ਵਾਪਸ ਚਲਾ ਜਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਇੱਕ ਹੋਰ ਪ੍ਰਾਣੀ ਆਇਆ, ਇੱਕ ਹੋਰ ਪ੍ਰਾਣੀ ਨੇ ਆ ਕੇ ਆਵਾਜ਼ ਮਾਰੀ। ਹੁਣ ਆਵਾਜ਼ ਦੇ ਵਿੱਚ ਵੇਖੋ ਅੰਤਰ ਕਿੰਨਾ। ਆਵਾਜ਼ ਮਾਰਦਿਆਂ ਆਖਿਆ, ਬਾਬਾ ਜੀ ਮੇਰੀ ਗੱਲ ਸੁਣ ਜਾ। ਜਿਸ ਵੇਲੇ ਐਸੀ ਮਿੱਠੀ ਮਧੁਰ ਆਵਾਜ਼ ਬਾਬੇ ਨੇ ਸੁਣੀ, ਬਾਬਾ ਰੁਕ ਗਿਆ। ਹਾਂ ਪੁਰਸ਼ਾ, ਦੱਸ ਕਿਵੇਂ ਆਇਆ ਤੇ ਕਿਵੇਂ ਬੁਲਾਇਆ? ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਮੈਨੂੰ ਤੁਸੀਂ ਦੱਸੋਗੇ? ਕਹਿਣ ਲੱਗੇ, ਹਾਂ ਜਰੂਰ ਦੱਸਾਂਗਾ, ਪੁੱਛ। ਕੀ ਪੁੱਛਣਾ? ਕਹਿਣ ਲੱਗਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ, ਇਸ ਨਗਰ ਦੇ ਲੋਕ ਕੈਸੇ ਨੇ, ਇਸ ਨਗਰ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਪੁਰਖਾ ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ? ਜਿਹੜਾ ਨਗਰ ਤੂੰ ਛੱਡਿਆ ਉਥੋਂ ਦੇ ਲੋਕ ਕਿਹੋ ਜਿਹੇ ਸਨ? ਐ ਕਹਿਣ ਲੱਗਾ, ਬਾਬਾ ਜੀ ਪੁੱਛੋ ਕੁਝ ਦਾ, ਜਿੱਥੋਂ ਮੈਂ ਆਇਆ ਉਥੋਂ ਦੇ ਲੋਕ ਇੰਨੇ ਭਲੇ ਸਨ, ਇੰਨੇ ਚੰਗੇ ਸਨ, ਮਨ ਨਹੀਂ ਸੀ ਕਰਦਾ ਮੈਂ ਉਥੋਂ ਆਵਾਂ, ਪਰ ਬਦਕਿਸਮਤੀ ਜੇ ਮੈਂ ਆ ਗਿਆ, ਪਰ ਮੇਰਾ ਮਨ ਇਹੀ ਕਰਦਾ ਹੈ ਜੇ ਫਿਰ ਕਿਤੇ ਸਮਾਂ ਮਿਲਿਆ ਰਵਾਂਗਾ ਮੈਂ ਉਸੇ ਨਗਰ ਵਿੱਚ, ਹੋਰ ਨਹੀਂ ਕਿਤੇ ਰਹਿਣਾ, ਉੱਥੇ ਹੀ ਰਵਾਂਗਾ। ਪਰ ਤੁਸੀਂ ਮੈਨੂੰ ਦੱਸੋ ਇਥੋਂ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਭਲੇ ਪੁਰਖਾ ਜਿੱਥੇ ਤੂੰ ਆਇਆ ਇਥੋਂ ਦੇ ਲੋਕ ਬੜੇ ਹੀ ਚੰਗੇ, ਬੜੇ ਭਲੇ ਪੁਰਸ਼ ਨੇ, ਤੈਨੂੰ ਬੜਾ ਪਿਆਰ ਦੇਣਗੇ। ਕਹਿਣ ਲੱਗਾ, ਮੇਰਾ ਜੀਵਨ ਸਫਲਾ ਹੋ ਗਿਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹੀ ਬਾਬਾ ਇਸ ਨਗਰ ਨੂੰ ਮਾੜਾ ਆਖ ਰਿਹਾ, ਉਹੀ ਬਾਬਾ ਇਸ ਨਗਰ ਨੂੰ ਚੰਗਾ ਆਖ ਰਿਹਾ, ਇਹਦੇ ਵਿੱਚ ਰਾਜ ਕੀ ਹੈ? ਕਿਉਂਕਿ ਬੁਰਿਆਈ ਚੰਗਿਆਈ ਸਾਡੇ ਅੰਦਰ ਹੈ, ਉਹ ਸਾਡੇ ਅੰਦਰ ਦੀ ਬਾਤ ਹੈ। ਉਸ ਬਾਬੇ ਨੇ ਉਸ ਨੌਜਵਾਨ ਦੀ ਆਵਾਜ਼ ਤੋਂ ਪਹਿਚਾਣ ਲਿਆ ਸੀ, ਕਿਉਂਕਿ ਜਿਸ ਦੀ ਆਵਾਜ਼ ਇਹੋ ਜਿਹੀ ਖਰਵੀ ਹੈ ਇਹ ਸਾਡੇ ਨਗਰ ਵਿੱਚ ਆਏਗਾ ਤੇ ਸਾਡੇ ਨਗਰ ਵਿੱਚ ਵੀ ਸਾਰਿਆਂ ਨੂੰ ਇਹੋ ਜਿਹਾ ਬਣਾਏਗਾ। ਤੁਹਾਨੂੰ ਗੁਰੂ ਨਾਨਕ ਦਾ ਬਚਨ ਯਾਦ ਹੈ? ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਅੰਦਰ ਜਦੋਂ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਸੇਵਾ ਹੋਈ, ਬੜੀ ਸੇਵਾ ਹੋਈ। ਤੇ ਸਾਧ ਸੰਗਤ ਜਿਸ ਵੇਲੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਕੀ ਆਖਿਆ? ਕਹਿਣ ਲੱਗੇ, ਉਜੜ ਜਾ, ਉਜੜ ਜਾ। ਤੇ ਸਾਧ ਸੰਗਤ ਜਦੋਂ ਬਾਬਾ ਜੀ ਅੱਗੇ ਗਏ ਤੇ ਕਈ ਐਸੇ ਲੋਕ ਸਨ ਜਿਨ੍ਹਾਂ ਪੱਥਰ ਵੀ ਮਾਰੇ, ਪੱਥਰ ਵੀ ਮਾਰੇ, ਬੁਰਾ ਭਲਾ ਵੀ ਆਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਵਸ ਦੇ ਰਹੋ, ਤੁਸੀਂ ਬਸ ਦੇ ਰਹੋ। ਭਾਈ ਸਾਹਿਬ, ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਮੈਨੂੰ ਇੱਕ ਗੱਲ ਤਾਂ ਦੱਸੋ, ਜਿਨ੍ਹਾਂ ਤੁਹਾਡੀ ਸੇਵਾ ਕੀਤੀ, ਤੁਹਾਨੂੰ ਇਤਨਾ ਮਾਨ ਸਤਿਕਾਰ ਨਾਲ ਪੂਜਿਆ, ਉਹਨਾਂ ਨੂੰ ਕਹਿੰਦੇ ਹੋ ਉਜੜ ਜਾਓ, ਤੇ ਜਿਹੜੇ ਪੱਥਰ ਮਾਰਦੇ ਨੇ ਉਹਨਾਂ ਨੂੰ ਕਹਿੰਦੇ ਹੋ ਵਸ ਦੇ ਰਹੋ, ਇਹ ਰਮਜ ਕੀ ਹੋਈ? ਕਹਿਣ ਲੱਗੇ, ਭਾਈ ਮਰਦਾਨਿਆ ਤੂੰ ਤੇ ਕੀਰਤਨੀ ਹੈ, ਤੈਨੂੰ ਤੇ ਚੰਗੀ ਤਰ੍ਹਾਂ ਪਤਾ ਹੈ, ਫਿਰ ਕਿਉਂ ਸਵਾਲ ਕੀਤਾ ਈ? ਕਹਿਣ ਲੱਗੇ, ਨਹੀਂ ਬਾਬਾ ਜੀ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਰਾਜ ਕੀ ਹੈ। ਕਹਿਣ ਲੱਗੇ, ਭਲਿਆ ਪੁਰਸ਼ਾ ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਆਖਿਆ ਉਜੜ ਜਾਓ, ਇਸ ਲਈ ਆਖਿਆ ਉਹ ਜਿੱਥੇ ਜਾਣਗੇ ਉੱਥੇ ਸੇਵਾ ਪੰਥੀ ਪੈਦਾ ਕਰਨਗੇ,
ਉੱਥੇ ਸੇਵਾ ਕਰਨ ਵਾਲੇ ਆਪਣੇ ਨਾਲ ਲਾਣਗੇ ਤੇ ਜਿੱਥੇ ਜਾਣਗੇ ਉੱਥੇ ਸੇਵਾ ਦੀ ਆਦਤ ਪਾਣਗੇ ਤੇ ਜਿਨ੍ਹਾਂ ਮਾਰੇ ਨੇ ਪੱਥਰ ਉਹਨਾਂ ਨੂੰ ਆਖਿਆ ਵਸਦੇ ਰਹੋ। ਇਸ ਲਈ ਆਖਿਆ ਇਹ ਜਿੱਥੇ ਜਾਣਗੇ ਉੱਥੇ ਆਪਣੇ ਵਰਗੇ ਬੁਰੇ ਪੈਦਾ ਕਰਨਗੇ, ਇਹ ਇੱਥੇ ਹੀ ਵਸਦੇ ਚੰਗੇ, ਇੱਥੇ ਹੀ ਰਹਿਣ, ਇਹ ਬੁਰਿਆਈ ਇੱਥੇ ਹੀ ਟੱਕੀ ਰਹਿਣੀ ਚਾਹੀਦੀ ਹੈ। ਸੋ ਸਾਧ ਸੰਗਤ ਕਈ ਵਾਰ ਐਸਾ ਹੀ ਹੁੰਦਾ ਹੈ ਕਿ ਚੰਗਾ ਬੁਰਾ ਇਨਸਾਨ ਆਪ ਖੁਦ ਹੈ, ਜੇ ਉਹਦੇ ਅੰਦਰ ਚੰਗਿਆਈ ਭਰੀ ਹੈ ਉਹਨੂੰ ਸਾਰੇ ਚੰਗੇ ਨਜ਼ਰ ਆਉਣਗੇ, ਤੇ ਜਿਹਦੇ ਅੰਦਰ ਬੁਰਿਆਈ ਭਰੀ ਹੈ ਉਹਨੂੰ ਸਾਰੇ ਹੀ ਬੁਰੇ ਨਜ਼ਰ ਆਉਣਗੇ। ਉਹ ਕਹੇਗਾ ਚੰਗਾ ਮੈਂ ਹੀ ਹਾਂ, ਬਾਕੀ ਸਾਰੇ ਬੁਰੇ ਹੀ। ਗੁਰੂ ਨਾਨਕ ਪਾਤਸ਼ਾਹ ਨੇ ਬਸ ਇਸੇ ਭਰਮ ਨੂੰ ਤਾਂ ਮਿਟਾਇਆ।

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਣੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ, ਮੈਂ ਟਾਈਮ ਸਿਰ ਤਿਆਰ ਹੋ ਜਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੇ ਹੋਏ ਗੱਲ ਕਹੀ ਹੈ, ਚੰਗਿਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦਈ ਰੋਗ ਨਾ ਲੱਗਈ ਪੱਲੇ ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ, ਇਹ ਨਿਰਦੋਸ਼ਾਂ ਮਾਰੀਆਂ ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਆ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ, ਸੰਤਰੀ ਆਇਆ ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ, ਪਰ ਹੈ ਨਾ ਦੋਸ਼ਾ, ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ। ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸਿਕਸ਼ਾ ਲਈਏ ਕਿ ਭਾਈ ਜੀ ਉਹ ਨਿਰਦੋਸ਼ਾਂ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ? ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾ ਦਾ ਨਾਸ ਹੋ ਸਕੇ।

ਭਾਈ ਇਹ ਦੁਰਲਭ ਦੇ ਪਾਈ ਵਡਭਾਗੀ ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ, ਦੁਰਲਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਿਤਨੀ ਨਿਮਰਤਾ ਹੈ, ਕਿਤਨੀ ਨਿਮਰਤਾ ਹੈ। ਕਹਿੰਦੇ ਨੇ ਹੇ ਪ੍ਰਮਾਤਮਾ ਵੇਖ, ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ, ਮੇਰੇ ਅੰਦਰ ਭਰੇ ਹੋਏ ਨੇ। ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ, ਉਹ ਕਹਿੰਦਾ ਮੇਰੀ ਗੱਲ ਛੱਡ, ਤੂੰ ਆਪਣੇ ਅੰਦਰ ਵੇਖ, ਮੇਰੀ ਨਾ ਗੱਲ ਕਰ। ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ, ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ। ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ, ਫਲਾਣਾ ਬੜਾ ਔਗਣ ਆ ਰਿਹਾ, ਉਹ ਭਾਈ ਤੂੰ ਆਪਣੇ ਆਪ ਨੂੰ ਵੇਖ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗ੍ਰਹਿਵਾਨ ਮੇ ਸਿਰ ਨੀਵਾ ਕਰ ਦੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਜੇ ਤੇਰੇ ਅੰਦਰ ਔਗਣ ਨੇ, ਤੂੰ ਕਿਸੇ ਦਾ ਔਗਣ ਨਾ ਫੋਲ। ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ, ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ, ਪਿਆਰ ਨਾਲ ਸਮਝਾ ਦੇ। ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ, ਨਾ ਆਪਣਾ ਲਾ ਰਹੇ ਨੇ। ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ, ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ। ਵਿਸਾਸ ਕਾਤੀ ਅਕਿਰਤ ਕਹਿਣ, ਮੈਂ ਕੋਈ ਨਾ ਰੱਖਣ ਦਾ, ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਰੱਖਣ ਵਾਲਾ। ਵਿਸਾਸ ਕਾਤੀ ਅਕਿਰਤ ਕਹਿਣ, ਕਹਿੰਦੇ ਨੇ ਬਹੁਤ ਵੱਡਾ ਔਗਣ। ਵਿਸਾਸ ਕਾਤੀ ਕਹਿੰਦੇ ਨੇ ਕੀ ਹੈ, ਕਿਸੇ ਨੂੰ ਵਿਸਾ ਕੇ ਮਾਰਨਾ, ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ, ਉਂਝ ਮਿੱਤਰ ਬਣਾ ਲੈਣਾ, ਉਂਝ ਆਪਣਾ ਕਹਿਣਾ, ਉਂਝ ਪਿਆਰ ਵਿੱਚ ਲੈ ਆਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ। ਇਹਨੂੰ ਕਹਿੰਦੇ ਨੇ ਵਿਸਾਸ ਕਾਤ। ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ, ਤੂੰ ਮੇਰਾ ਵਿਸ਼ਵਾਸ ਤੋੜਿਆ, ਕਿਉਂਕਿ ਅੱਜ ਹੋਈ ਇਹ ਕੁਝ ਰਿਹਾ, ਵਿਸ਼ਵਾਸ ਕਾਤ ਹੋ ਰਿਹਾ, ਮਿੱਤਰ ਮਿੱਤਰ ਨੂੰ ਮਾਰ ਰਿਹਾ, ਇਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ। ਇਹ ਵਿਸ਼ਵਾਸ ਘਾਤ ਨਹੀਂ ਤੇ ਹੋਰ ਕੀ ਹੈ। ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ, ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ। ਵਿਸ਼ਵਾਸ ਘਾਤੀ ਅਕਿਰਤ ਕਣ, ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ, ਅਕਿਰਤ ਕਣ ਉਦੋਂ ਵੀ ਪੈੜਾ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ। ਤੁਸੀਂ ਕਿਸੇ ਦੇ ਪਰਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ। ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ, ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ, ਪਰ ਇੱਥੇ ਆ ਕੇ ਇਹਨੇ ਮੇਰਾ ਇਹਸਾਨ ਵੀ ਨਹੀਂ ਮੰਨਿਆ। ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ, ਕਿਸੇ ਨੂੰ ਮੰਨ ਹੀ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ। ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ,

ਇਸ ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ। ਇੰਨਾ ਸੁਖੀ ਹੋ ਜਾਂਦਾ ਹੈ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਇੱਕ ਚੰਗੇ ਮੰਜੇ ਤੇ ਪੈ ਕੇ ਲੈਨੇ ਜੇ ਉੱਠਿਆ ਹੀ ਨਾ ਜਾਵੇ। ਉਹ ਵੀ ਕੋਈ ਸੁੱਖ ਹੈ ਜੇ ਅਸੀਂ ਕੋਈ ਸਵਾਦਲਾ ਪਦਾਰਥ ਛਕ ਲੈਨੇ ਆ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ। ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜੰਕ ਹੈ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚੱਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲ ਬੰਦਾ ਹੱਕ ਸਮਝਦਾ ਹੈ ਨਾ ਜਿਹਦੇ ਨਾਲ ਬਣੀ ਬਣਾਈ ਹੋਵੇ, ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ। ਖਿਆਲ ਰੱਖਣਾ, ਇੱਥੇ ਮਹਾਰਾਜ ਨੇ ਕਿਹਾ ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆਂ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ, ਉਹਨਾਂ ਨੂੰ ਮਨਾਉਣਾ ਜ਼ਰੂਰੀ। ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ ਹੋਵੇ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਗੁਰੂ ਮਨਾਉਣ ਵਾਲੀ ਗੱਲ ਹੈ। ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ, ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ। ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ, ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਿਹਾ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿਚ ਨਹੀਂ ਸਨ, ਸਾਰੀਆਂ ਗੱਲਾਂ ਚਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ ਨਾ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ, ਇੱਕ ਬੰਦਾ ਆਇਆ ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਵਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਕੌਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿੱਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉ ਨਾ ਸਕਿਆ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ, ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ।
ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨੀ ਚੰਗਾ ਲੱਗਾ, ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ। ਤੂੰ ਵੇਖਦਾ ਨੀ ਹੰਕਾਰ ਨਾਲ ਭਰਿਆ ਕੇ, ਤੇ ਹੰਕਾਰ ਨਾਲ ਗੰਦੀ ਮੈਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਗਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਗਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿਚ। ਸਾਹਿਬਾਂ ਨੇ ਜਲ ਮੰਗਿਆ, ਲੈ ਆਇਆ। ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨੇ ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ। ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਝ ਕੇ ਧੋ ਕੇ ਉਹਦੇ ਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ। ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸੱਚ। ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਪ੍ਰੇਗ ਹੱਥ ਪੈਰ ਹੋਰ ਨਿਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਗੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਕੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ, ਕਿਸੇ ਸੇਵਾ ਕਰਨ ਵਾਲੇ ਕਮਾਈ ਵਾਲੇ ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਰੱਖੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਬਰਸੀਆਂ ਦੇ ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰ ਦਿੰਦੇ ਨੇ। ਜੇ ਤਾਂ ਸੂਰਮਾ ਹੈ ਮੱਥੇ ਤੇ ਫੱਟ ਹੋ ਸਕਦਾ, ਤੇ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰਾਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੁੱਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸੇ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰਾਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ, ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅੰਨ ਦੇ ਨਚੀਨਾ, ਦਿਨ ਰਾਤ ਮੈਂ ਇਹਦੇ ਚ ਸੁੱਖ ਮਾਣਿਆ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਣਾ ਕਰਨਾ, ਸਾਹਿਬ ਬਚਨ ਕਰਦੇ ਨੇ, ਮੈਂ ਤੁਹਾਨੂੰ ਵੀ ਬਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।